0: ਗਿਆ ਰਕੇਸ਼ ਸ਼ਰਮਾ। ਉਹਦੇ ਨਾਲ ਜਦੋਂ ਸਿੱਧੀ ਗੱਲਬਾਤ ਕਰਵਾਈ ਗਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ, ਦੂਰਦਰਸ਼ਨ ਤੋਂ ਸਾਰੇ ਦੇਸ਼ ਨੂੰ ਵਿਖਾਈ ਗਈ। ਪਹਿਲਾਂ ਟਾਈਮ ਦੱਸਿਆ ਸੀ, ਅਸੀਂ ਵੀ ਟੈਲੀਵਿਜ਼ਨ ਦੇ ਅਗਲੇ ਪਾਸੇ ਸਾਹਮਣੇ ਡਟ ਕੇ ਬੈਠੇ ਤਾਂ ਵੇਖੀਏ ਅੱਜ ਕਿੱਦਾਂ ਦੀ ਗੱਲ ਹੁੰਦੀ ਹੈ। ਦੋਵਾਂ ਦੀ ਸ਼ਕਲ ਵੀ ਦਿਸਦੀ ਸੀ। ਗੱਲ ਕਰਦਿਆਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੁੱਛਿਆ, ਤੁਹਾਨੂੰ ਉੱਪਰੋਂ ਬੈਠਿਆਂ ਨੂੰ ਦੁਨੀਆ ਤਾਂ ਦਿਸਦੀ ਆ, ਭਾਰਤ ਵੀ ਦਿਸ ਜਾਊ, ਭਾਰਤ ਕਿੱਦਾਂ ਦਾ ਲੱਗਦਾ? ਤੇ ਰਕੇਸ਼ ਸ਼ਰਮਾ ਦੀ ਹਾਜ਼ਰ ਜਵਾਬੀ ਜਾਂ ਆਪਣੇ ਦੇਸ਼ ਦੀ ਮਿੱਟੀ ਦਾ ਮੋਹ, ਉਹਨੇ ਤੁਰਤ ਫੁਰਤ ਜਵਾਬ ਦਿੱਤਾ, ਸਾਰੇ ਜਹਾਂ ਸੇ ਅੱਛਾ। ਉਹਦਾ ਸਾਰੇ ਜਹਾਂ ਸੇ ਅੱਛਾ ਉਸ ਗੀਤ ਦਾ ਪਹਿਲਾ ਹਿੱਸਾ ਸੀ ਜਿਹੜਾ ਅਲਾਮਾ ਇਕਬਾਲ ਨੇ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਤੇ ਵਾਕਿਆ ਸਾਰੇ ਜਹਾਂ ਸੇ ਅੱਛਾ ਸੀ। ਕੁਝ ਲੋਕ ਅਜੇ ਵੀ ਸਮਝਦੇ ਅੱਛਾ, ਕੁਝ ਲੋਕ ਸਮਝਦੇ ਨਹੀਂ ਅੱਛਾ। ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਨੇ, ਅਮਲ ਦੀਆਂ ਗੱਲਾਂ ਹੋਰ ਹੁੰਦੀਆਂ ਨੇ। ਜੇ ਇਹ ਮੁਲਕ, ਜੇ ਭਾਰਤ, ਜੇ ਇੰਡੀਆ, ਜੇ ਹਿੰਦੁਸਤਾਨ ਅੱਛਾ ਸੀ ਤੇ ਸਾਰੇ ਜਹਾਂ ਸੇ ਅੱਛਾ ਸੀ, ਤੇ ਫਿਰ ਇਕਬਾਲ ਨੇ ਜਿਹਨੇ ਆਪ ਲਿਖਿਆ ਸੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਉਹਨੂੰ ਭਾਰਤ ਦੇ ਟੋਟੇ ਕਰਾਉਣ ਵਾਲਿਆਂ ਨਾਲ ਕਿਉਂ ਖਲੋਣਾ ਪਿਆ? ਉਹ ਭਾਰਤ ਦੀ ਏਕਤਾ ਵਾਸਤੇ ਕਿਉਂ ਨਾ ਖੜਾ ਰਿਹਾ, ਦੂਰ ਕਿਉਂ ਚਲਾ ਗਿਆ? ਤੇ ਮਸਲਾ ਪੁਣ ਛਾਣ ਦਾ, ਇਕਬਾਲ ਦੂਰ ਚਲਾ ਗਿਆ ਜਾਂ ਦੂਰ ਧੱਕ ਦਿੱਤਾ ਗਿਆ, ਇਹ ਮੁੱਦਾ ਵਿਚਾਰ ਦਾ ਰਹੇਗਾ। ਪਤਾ ਨਹੀਂ ਇਹਦਾ ਕਦੇ ਜਵਾਬ ਮਿਲੇਗਾ ਕਿ ਨਹੀਂ ਮਿਲੇਗਾ। ਉਹ ਇਕੱਲਾ ਨਹੀਂ, ਬਹੁਤ ਸਾਰੇ ਹੋਰ ਸੀ ਜਿਹੜੇ ਜਾਣਾ ਨਹੀਂ ਸੀ ਚਾਹੁੰਦੇ ਇੱਧਰ ਤੇ ਉੱਧਰ ਦੀ ਵੰਡ ਦੇ ਵਿੱਚ, ਇਸ ਕਰਕੇ ਮਜਬੂਰ ਹੋ ਗਏ ਕਿ ਜੀ ਅਸੀਂ ਬਹੁਤ ਗਿਣਤੀ ਦੇ ਵਿਚਾਲੇ ਘੱਟ ਗਿਣਤੀ ਦੇ ਰੂਪ 'ਚ ਇੱਥੇ ਰਹਿ ਵੀ ਤੇ ਸਾਡੀ ਕੋਈ ਕਦਰ ਤਾਂ ਨਹੀਂ ਪੈਣੀ। ਜਿਹੜੇ ਘੱਟ ਗਿਣਤੀ ਬਣ ਕੇ ਪਾਕਿਸਤਾਨ ਵਿੱਚ ਰਹਿ ਗਏ ਸਨ, ਉਹਨਾਂ ਦੀ ਕਿੰਨੀ ਕੁ ਕਦਰ ਪੈਂਦੀ ਆ ਸਾਨੂੰ ਪਤਾ, ਜੋ ਉਹਨਾਂ ਦਾ ਹਾਲ ਹੁੰਦਾ।
1: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
2: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
0: ਇੱਧਰ ਭਾਰਤ ਵਿੱਚ ਜਿਹੜੀਆਂ ਘੱਟ ਗਿਣਤੀਆਂ, ਮੈਂ ਉਹਨਾਂ ਦੀ ਕਹਾਣੀ ਪਾਵਾਂ ਤੇ ਫਿਰ ਤੁਸੀਂ ਆਖੋਗੇ ਰਾਜਨੀਤੀ ਕਰਦਾ, ਮੈਂ ਉਸ ਰਾਜਨੀਤੀ 'ਚ ਨਹੀਂ ਜਾਂਦਾ। ਮੈਂ ਇੰਨਾ ਹੀ ਛੱਡ ਦਿੰਦਾ ਕਿ ਜੇ ਇਹ ਵੰਡ ਧਰਮ ਦੇ ਨਾਂ 'ਤੇ ਉਦੋਂ ਨਾ ਹੋਈ ਹੁੰਦੀ। ਇੱਦਾਂ ਦੇ ਕਈ ਲੋਕ ਸਵਾਲ ਅੱਜ ਕੱਲ੍ਹ ਉਠਾਉਂਦੇ, ਮੈਂ ਨਹੀਂ ਉਠਾ ਰਿਹਾ, ਮੈਂ ਸਿਰਫ ਤੁਹਾਨੂੰ ਦੱਸ ਰਿਹਾ ਕਿ ਸਵਾਲ ਤਾਂ ਫਿਰ ਇੱਦਾਂ ਦੇ ਵੀ ਕਈਆਂ ਪਾਸਿਆਂ 'ਤੇ ਉਠਾਏ ਜਾਂਦੇ ਆ। ਉਠਾਉਣ ਵਾਲਿਆਂ ਨੂੰ ਇਹਨਾਂ ਦਾ ਜਵਾਬ ਕਿਤੋਂ ਮਿਲਦਾ ਕਿ ਨਹੀਂ ਮਿਲਦਾ? ਮੇਰੀ ਸਮਝ ਕਹਿੰਦੀ ਹੈ ਕਿ ਕੁਝ ਸਵਾਲ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਜਵਾਬ ਨਹੀਂ ਮਿਲਦੇ। ਸਾਡੇ ਭਾਰਤ ਦੇ ਇੱਕ ਉਰਦੂ ਦੇ ਸ਼ਾਇਰ ਨੇ ਲਿਖਿਆ, ਹਮ ਆਪਣੇ ਅਮਾਲ ਕਾ ਹਿਸਾਬ ਕਿਆ ਦਿੱਤੇ। ਅਮਲ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਜਿੱਦਾਂ ਦੇ ਕੰਮ ਕਰਦੇ ਉਹਨਾਂ ਨੂੰ ਅਮਲ ਕਹਿੰਦੇ ਆ, ਅਮਾਲ ਬਹੁਤ ਗਿਣਤੀ ਹੁੰਦੀ ਹੈ। ਉਹ ਕਹਿੰਦਾ ਹਮ ਆਪਣੇ ਅਮਾਲ ਕਾ ਹਿਸਾਬ ਕਿਆ ਦਿੱਤੇ, ਸਵਾਲ ਸਾਰੇ ਗਲਤ ਥੇ, ਜਵਾਬ ਕਿਆ ਦਿੱਤੇ। ਇੱਦਾਂ ਦੇ ਕੁਝ ਸਵਾਲ ਆ ਜਾਂਦੇ ਆ ਜਿਹੜੇ ਸਾਡੀ ਨਜ਼ਰ 'ਚ ਗਲਤ ਹੁੰਦੇ ਆ, ਪਰ ਸਵਾਲ ਕਰਨ ਵਾਲਿਆਂ ਦੀ ਨਜ਼ਰ ਤੋਂ ਸਵਾਲ ਗਲਤ ਨਹੀਂ ਹੁੰਦੇ। ਸਵਾਲ ਤਾਂ ਬੱਚੇ ਵੀ ਕਰਦੇ ਆ, ਸਵਾਲ ਵੱਡੇ ਵੀ ਕਰਦੇ ਆ। ਸਾਡੇ ਵਾਲਾ ਬਚਪਨ ਅੱਜ ਦਾ ਬਚਪਨ ਨਹੀਂ, ਸਾਡੇ ਬਚਪਨ ਵਿੱਚ ਸਾਨੂੰ ਸਵਾਲ ਕਰਨੇ ਸਿਖਾਏ ਵੀ ਨਹੀਂ ਸਨ ਗਏ, ਸਾਨੂੰ ਸਵਾਲ ਕਰਨੇ ਆਏ ਵੀ ਨਹੀਂ ਸਨ। ਜੇ ਕਦੇ ਅਸੀਂ ਭੁੱਲ ਭੁਲੇਖੇ ਕਰ ਲੈਂਦੇ ਸੀ ਤੇ ਉਦੋਂ ਝਿੜਕਾਂ ਵੀ ਪੈਂਦੀਆਂ ਸੀ। ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਸੋਚਦਾ ਰਹਿੰਦਾ ਤੇ ਪੁੱਠੀਆਂ ਸਿੱਧੀਆਂ ਗੱਲਾਂ ਪੁੱਛਦਾ ਰਹਿੰਦਾ। ਉਦੋਂ ਰਿਵਾਜ ਨਹੀਂ ਸੀ ਅਜੇ ਪਿਆ, ਜਿਹੜੇ ਰਿਵਾਜ ਨੂੰ ਇਹ ਕਹਿੰਦੇ ਕਿ ਬੇਟਾ ਤੂੰ ਸਵਾਲ ਪੁੱਛ ਤੈਨੂੰ ਦੱਸਾਂਗੇ। ਉਦੋਂ ਹੋਰ ਹੁੰਦਾ ਸੀ, ਲੈ ਦੇ ਕੇ ਸਾਡੇ ਕੋਲ ਕੀ ਸੀ, ਸ਼ਾਮ ਨੂੰ ਪਿੰਡ ਦੀ ਫਿਰਨੀ ਤੇ ਜਾ ਕੇ ਖਿੱਦੋ ਖੁੰਡੀ ਖੇਡ ਲਓ, ਘੱਟੇ ਮਿੱਟੀ ਨਾਲ ਲਿਬੜ ਕੇ ਆ ਜਾਓ, ਮੂੰਹ ਹੱਥ ਧੋ ਕੇ ਰੋਟੀ ਖਾ ਲਓ, ਰਾਤ ਨੂੰ ਲੁਕਣ ਮਿੱਟੀ ਖੇਡੋ, ਕੰਧਾਂ ਦੇ ਨਾਲ ਓਲੇ ਲੁਕਦੇ ਫਿਰੋ। ਮਾਵਾਂ ਕਹਿੰਦੀਆਂ ਸੀ ਪੁੱਤ ਕਿਤੇ ਕੋਈ ਸੱਪ ਕੋਈ ਕੀੜਾ ਨਾਲ ਲੜ ਜਾਂਦਾ ਹੋਵੇ, ਕੌਣ ਪੁੱਛਦਾ ਸੀ ਸੱਪ ਕੀੜਿਆਂ ਨੂੰ? ਖੇਡ ਕੇ ਸਮਾਂ ਗੁਜ਼ਾਰ ਲਈਦਾ ਸੀ। ਜਦੋਂ ਘਰ ਆਉਂਦੇ ਸਨ ਦਾਦਾ ਦਾਦੀ ਨਾਨਾ ਨਾਨੀ ਅੱਧੇ ਸੁੱਤੇ ਅੱਧੇ ਜਾਗਦੇ ਹੁੰਦੇ ਸੀ, ਅਸੀਂ ਨਾਲ ਚੰਬੜ ਕੇ ਕਹਿੰਦੇ ਸਾਹਿਬ ਬਾਤ

0: ਉਹ ਸਾਡਾ ਦਿਲ ਰੱਖਣ ਵਾਸਤੇ ਸਾਨੂੰ ਬਾਤਾਂ ਸੁਣਾਉਂਦੇ ਸਨ। ਉਹ ਬਾਤਾਂ ਪੁਰਾਣੀਆਂ, ਚੰਦਾ ਮਾਮਾ ਦੂਰ ਤੇ, ਉਹ ਬਾਤਾਂ ਪੁਰਾਣੀਆਂ। ਇੱਕ ਸੀ ਰਾਜਾ, ਇੱਕ ਸੀ ਰਾਣੀ, ਫਿਰ ਦੋਵੇਂ ਮਰ ਗਏ ਤੇ ਖਤਮ ਕਹਾਣੀ। ਉਹ ਬਾਤਾਂ ਪੁਰਾਣੀਆਂ, ਇੱਕ ਸੀ ਕਾਂ, ਇੱਕ ਸੀ ਚਿੜੀ, ਤੇ ਜਾ ਕੇ ਗੱਲ ਮੁੱਕਦੀ ਸੀ। ਕਾਂ ਗਲੇਲਾ ਸੁੱਟੇ ਨਾ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਉਹਨੇ ਚਿਰ ਨੂੰ ਦਾਦਾ ਦਾਦੀ ਨਾਨਾ ਨਾਨੀ ਸੌਂ ਜਾਂਦੇ ਸੀ, ਅਸੀਂ ਉਹਨਾਂ ਦੇ ਘਰਾੜੇ ਤੇ ਗਿਣ ਨਹੀਂ ਸਾਂ ਜੋਗੇ। ਆਪੋ ਚ ਹਾਸੇ ਭਾਣੇ ਇੱਕ ਦੂਜੇ ਨੂੰ ਪੁੱਛਦੇ ਸਾਂ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਸਾਨੂੰ ਐਦੋਂ ਵੱਧ ਨਹੀਂ ਸੀ ਆਉਂਦਾ, ਪਰ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਤੇ ਅਗਲੀ ਤੋਂ ਵੀ ਅਗਲੀ ਪੀੜ੍ਹੀ ਆ, ਉਹ ਸਵਾਲਾਂ ਦੀਆਂ ਪੰਡਾਂ ਲਈ ਬੈਠੀ ਆ। ਉਹ ਸਾਡੇ ਤੋਂ ਪੁੱਛਦੇ ਆ, ਧਰਤੀ ਤੋਂ ਪਰੇ ਚੰਦ, ਚੰਦ ਤੋਂ ਪਰੇ ਕੀ ਆ, ਇਹ ਕਹਿੰਦੇ ਸ਼ੁਕਰ, ਉਦੋਂ ਪਰੇ ਕੀ ਆ, ਅਸੀਂ ਕਹਿੰਦੇ ਸੂਰਜ, ਕਹਿੰਦੇ ਉਦੋਂ ਕੀ ਪਰੇ ਕੀ ਆ, ਅਸੀਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ।
1: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
0: ਉਹ ਕਹਿੰਦੇ ਕਿਹਨੂੰ ਪਤਾ, ਹੁਣ ਆ ਵੀ ਕੀ ਦੱਸੀਏ, ਕਿਹਨੂੰ ਪਤਾ, ਸਾਡੇ ਕੋਲ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ। ਇਹ ਪੀੜ੍ਹੀ ਜਿਹੜੀ ਆ, ਇਹ ਕਦੇ ਕਦਾਈ ਵਲਵਲਾਵਾਂ ਪਾ ਕੇ ਪੁੱਛ ਲੈਂਦੀ ਆ। ਆ ਜਿਹੜਾ 15 ਅਗਸਤ ਵਾਲੇ ਦਿਨ, ਆ ਜਿਹੜਾ 26 ਜਨਵਰੀ ਵਾਲੇ ਦਿਨ ਗੀਤ ਵਜਾਇਆ ਜਾਂਦਾ, ਦੂਰਦਰਸ਼ਨ ਤੇ ਵਜਾਇਆ ਜਾਂਦਾ, ਰੇਡੀਓ ਤੇ ਵੀ, ਕਈਆਂ ਸਭਾਵਾਂ ਦੇ ਵਿੱਚ, ਕਈਆਂ ਸਮਾਗਮਾਂ ਦੇ ਵਿੱਚ ਗਾਇਆ ਜਾਂਦਾ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਕਿ ਸਾਰੀ ਦੁਨੀਆ ਤੋਂ ਸਾਡਾ ਭਾਰਤ ਸੋਹਣਾ ਹੋ ਗਿਆ। ਕੁਝ ਲੋਕ ਕਹਿੰਦੇ ਹੋਣਗੇ ਹਾਂ ਹੈ, ਕੁਝ ਕਹਿੰਦੇ ਹੋਣਗੇ ਬਿਲਕੁਲ ਨਹੀਂ। ਮੈਂ ਹਾਂ ਕਹਿਣ ਵਾਲਿਆਂ ਦੇ ਵਿੱਚ ਵੀ ਨਹੀਂ, ਮੈਂ ਨਾ ਕਹਿਣ ਵਾਲਿਆਂ ਦੇ ਵਿੱਚ ਵੀ ਨਹੀਂ, ਮੈਂ ਵਿੱਚ ਵਿਚਾਲੇ ਉੱਥੇ ਖਲੋਤਾਂ ਜਿੱਥੇ ਇਹ ਕਹਿੰਦਾ ਹੁੰਦਾ ਸੀ, ਬੜਾ ਸੋਹਣਾ ਹੁੰਦਾ ਸੀ, ਪਰ ਰਹਿਣ ਨਹੀਂ ਦਿੱਤਾ ਗਿਆ। ਹੁਣ ਵੀ ਇੰਨਾ ਨਹੀਂ ਗਰਕ ਗਿਆ ਕਿ ਅਸੀਂ ਇਹਨੂੰ ਬਿਲਕੁਲ ਗਰਕ ਗਏ ਦੇਸ਼ਾਂ ਦੇ ਵਿੱਚ ਸ਼ਾਮਿਲ ਕਰ ਦਈਏ, ਕੁਝ ਨਾ ਕੁਝ ਇਹਦੇ ਪੱਲੇ ਹੈਗਾ। ਪਰ ਪੱਲੇ ਕੀ ਆ, ਅਤੇ ਗਵਾ ਕੀ ਲਿਆ, ਉਹਦੀਆਂ ਗਿਣਤੀਆਂ ਮਿਣਤੀਆਂ ਦੇ ਵਿੱਚ ਜਦੋਂ ਪੈਂਦੇ ਹਾਂ, ਬੇੜਾ ਗਰਕ ਜੇ ਰਾਜਨੀਤੀ ਫਿਰ ਆ ਕੇ ਰਸਤਾ ਰੋਕ ਲੈਂਦੀ ਆ, ਕਹਿੰਦੀ ਮੇਰੇ ਬਚ ਕੇ ਕਿੱਦਾਂ ਜਾਓਗੇ। ਗੱਲ ਤਾਂ ਤੁਹਾਨੂੰ ਕਰਨੀ ਪੈਣੀ ਆ, ਕਿਸੇ ਨਾ ਕਿਸੇ ਰੂਪ 'ਚ ਕਰੋਗੇ ਨਾ, ਜਾਓਗੇ ਕਿੱਥੇ, ਇੱਥੇ ਗੱਲ ਆ ਕੇ ਫਿਰ ਅਟਕ ਜਾਂਦੀ ਹੈ। ਸਾਡਾ ਇਹ ਦੇਸ਼ ਬਹੁਤ ਸੋਹਣਾ ਸੀ, ਵਿਗੜ ਗਿਆ, ਨਾ ਨਾ ਨਾ ਵਿਗੜ ਨਹੀਂ ਗਿਆ, ਵਿਗਾੜ ਦਿੱਤਾ ਗਿਆ। ਕਿਹਨਾਂ ਨੇ ਵਿਗਾੜਤਾ, ਭਾਰਤ ਦੇ ਲੋਕਾਂ ਨੇ ਬਿਲਕੁਲ ਨਹੀਂ ਵਿਗਾੜਿਆ। ਜਿਹੋ ਜਿਹੀ ਕੁੱਕ, ਉਹੋ ਜਿਹੇ ਬੱਚੇ, ਜਿਹੋ ਜਿਹੀ ਸਾਨੂੰ ਲੀਡਰਸ਼ਿਪ ਮਿਲੀ, ਉਸ ਲੀਡਰਸ਼ਿਪ ਨੇ ਭਾਰਤ ਦੇ ਲੋਕਾਂ ਨੂੰ, ਇਸ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਵਰਗੇ ਬਣਾ ਦਿੱਤਾ, ਕਾਣੇ ਕਰਕੇ ਰੱਖਣ ਦਾ ਯਤਨ ਕੀਤਾ, ਤਾਂ ਕਿ ਅੰਦਰਲੀ ਕਾਣੋ ਦੇ ਕਾਰਨ ਕੋਈ ਉਂਗਲ ਉਠਾ ਕੇ ਇਹਨਾਂ ਨੂੰ ਇਹ ਨਾ ਪੁੱਛੇ, ਔਰ ਤੁਸੀਂ ਕਰਦੇ ਕੀ ਹੋ, ਤੁਸੀਂ ਦੇਸ਼ ਦੇ ਰਹਿਬਰ ਹੋ, ਤੁਸੀਂ ਅਗਵਾਨੂ ਹੋ, ਤੁਸੀਂ ਕੀਤਾ ਕੀ। ਜਦੋਂ ਮੈਂ ਦੇਸ਼ ਦੇ ਰਹਿਬਰ ਕਹਿੰਦਾ, ਜਦੋਂ ਮੈਂ ਅਗਵਾਨੂ ਕਹਿੰਦਾ, ਤਾਂ ਸਿਰਫ ਰਾਜਨੀਤੀ ਵਾਲੇ ਨਹੀਂ, ਉਹ ਧਰਮ ਦੇ ਖੇਤਰ ਵਿੱਚ ਵੀ ਨੇ, ਉਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਨੇ। ਉਹਨਾਂ ਦਾ ਕੰਮ ਕੀ ਆ, ਸਮਾਜ ਸੇਵਾ ਦੇ ਖੇਤਰ 'ਚ ਆਏ ਆ, ਰਾਜਨੀਤੀ ਮਨੋਰਥ ਨਹੀਂ, ਕੁਰਸੀਆਂ ਦਾ ਸੁਪਨਾ ਉਹ ਕਹਿੰਦੇ ਅਸੀਂ ਲੈਂਦੇ ਨਹੀਂ। ਅਤੇ ਫਿਰ ਇੱਕ ਗੱਲ ਇਹ ਤਾਂ ਦੱਸ ਦਿਓ ਕਿ ਤੁਸੀਂ ਮੁੜ ਮੁੜ ਕੇ ਮੁਹਿੰਮਾਂ ਸ਼ੁਰੂ ਕਰਦੇ ਹੋ, ਕਰਕੇ ਛੱਡ ਦਿੰਦੇ ਹੋ, ਕਦੇ ਕੋਈ ਮੁਹਿੰਮ ਸਿਰੇ ਤਾਂ ਨਹੀਂ ਲਾਈ। ਸਾਡੇ ਸਮਿਆਂ 'ਚ ਬਹੁਤ ਵੱਡੀ ਮੁਹਿੰਮ ਚਲਾਈ ਸੀ ਅੰਨਾ ਹਜ਼ਾਰੇ ਨੇ, ਫਿਰ ਉਹ ਮੁਹਿੰਮ ਸਿਰੇ ਤਾਂ ਨਹੀਂ ਲੱਗੀ, ਵਿਚਾਲੇ ਛੱਡ ਕੇ ਚਲਾ ਗਿਆ। ਆਖਿਆ ਕੀ, ਕਹਿੰਦਾ ਪਾਰਲੀਮੈਂਟ ਨੇ ਮਤਾ ਪਾਸ ਕਰ ਦਿੱਤਾ, ਲੋਕਪਾਲ ਦਾ ਮਤਾ ਪਾਸ ਕਰਵਾ ਲਿਆ, ਹੁਣ ਕੋਈ ਗੱਲ ਹੀ ਨਹੀਂ। ਉਸ ਇੱਕ ਮਤੇ ਨੇ ਤੁਹਾਡਾ ਕਿੰਨਾ ਕੁ ਭਲਾ ਕਰਤਾ, ਉਹਨੇ ਤੁਹਾਡੇ ਦੇਸ਼ ਦੀ ਹਾਲਤ ਕਿੰਨੀ ਕੁ ਸੁਧਾਰਤੀ ਆ, ਉਹ ਸੁਧਾਰ ਨਹੀਂ ਦਿੱਤੀ। ਮੈਂ ਦੂਜੀ ਤਰ੍ਹਾਂ ਪੁੱਛ ਲੈਣਾ, ਇਸ ਦੇਸ਼ ਦੀ ਵਿਗੜਦੀ ਪਈ ਹਾਲਤ ਨੂੰ ਹੋਰ ਵਿਗੜਨ ਤੋਂ ਕਿੰਨਾ ਕੁ ਰੋਕਤਾ, ਕਿੰਨੇ ਸੂਬੇ ਆ ਜਿਨ੍ਹਾਂ ਨੇ ਉਹਦੇ ਬਾਅਦ ਫਟਾਫਟ ਲੋਕਪਾਲ ਦੇ ਅਹੁਦੇ ਕਾਇਮ ਕਰ ਦਿੱਤੇ। ਸਾਰੇ ਪਾਸੇ ਪ੍ਰਸ਼ੰਸਾ ਹੋਣ ਲੱਗ ਪਈ, ਸ਼ਲਾਘਾ ਬਹੁਤ ਹੋਈ, ਤਾੜੀਆਂ ਬਹੁਤ ਵੱਜੀਆਂ, ਅਖਬਾਰਾਂ ਦੇ ਸਫ਼ੇ ਕਾਲੇ ਕਰ ਦਿੱਤੇ, TV ਤੇ ਰੇਡੀਓ ਦੇ ਉੱਤੇ ਚੈਨਲਾਂ ਵਾਲਿਆਂ ਨੇ ਦੁਹਾਈ ਪਾ ਦਿੱਤੀ। ਪਰ ਪਤਾ ਤਾਂ ਕਰਵਾ ਲਓ, ਇਸ ਦੇਸ਼ ਦੇ ਵਿੱਚ ਇਸ ਵੇਲੇ ਕਿੰਨੇ ਰਾਜ ਨੇ ਜਿਨ੍ਹਾਂ ਦੇ ਵਿੱਚ ਲੋਕਪਾਲ ਦਾ ਅਹੁਦਾ ਹੈਗਾ, ਪਰ ਅਹੁਦਾ ਹੀ ਆ, ਉਹਦੇ ਉੱਤੇ ਬੰਦਾ ਹੈ ਨਹੀਂ, ਕੁਰਸੀਆਂ ਖਾਲੀ ਨੇ, ਪੋਸਟ ਹੈਗੀ ਆ, ਪਰ ਉਸ ਪੋਸਟ ਨੂੰ ਭਰਨ ਵਾਸਤੇ ਕੋਈ ਰਾਜ ਸਰਕਾਰ ਤਿਆਰ ਨਹੀਂ। ਥੋੜ੍ਹੇ ਜਿਹੇ ਰਾਜਾਂ ਵਿੱਚ ਲੋਕਪਾਲ ਲੱਗੇ ਨੇ, ਪਰ ਜਿੱਥੇ ਲੱਗੇ ਨੇ ਉਹ ਵੀ ਇਸ ਗੱਲ 'ਤੇ ਲੱਗੇ ਨੇ ਸਾਡੀ ਕੁਰਸੀ ਕਾਇਮ ਰਹੇ, ਜੇ ਅਸੀਂ ਮੌਕੇ ਦੇ ਹਾਕਮਾਂ ਨੂੰ ਕੁਛ ਆਖਿਆ ਕੰਮ ਖਰਾਬ ਹੋ ਜਾਵੇਗਾ, ਉਹ ਵੀ ਇਹ ਤੋਂ ਬਾਅਦ ਅੱਗੇ ਕੁਛ ਨਹੀਂ ਵੱਧਦੇ। ਮੈਂ ਕੀ ਕਰਾਂ, ਫਿਰ ਰਾਜਨੀਤੀ ਆ ਗਈ। ਚਲੋ ਛੱਡੋ, ਆਪਾਂ ਹੋਰ ਪਾਸੇ ਚੱਲੀਏ। ਲੋਕ ਕੀ ਕਹਿੰਦੇ ਆ, ਇਹ ਰਾਜਨੀਤੀ ਉੱਪਰੋਂ ਬੇੜਾ ਗਰਕ ਹੋਇਆ, ਅਤੇ ਥੱਲੇ ਅਸੀਂ ਜਿਹੜੇ ਪਿੰਡਾਂ ਵਿੱਚ ਹਾਂ, ਅਸੀਂ ਜਿਹੜੇ ਛੋਟੇ ਸ਼ਹਿਰਾਂ ਵਿੱਚ ਹਾਂ, ਅਸੀਂ ਜਿਹੜੇ ਕਸਬਿਆਂ 'ਚ ਹਾਂ, ਅਸੀਂ ਜਿਹੜੇ ਉੱਪਰ ਨੇ ਹਰ ਕਿਸੇ ਦੇ ਵੱਲ ਉਂਗਲ ਉਠਾਉਂਦੇ ਹਾਂ, ਉਹਨਾਂ ਦੇ ਨੁਕਸ ਗਿਣਾਉਂਦੇ ਹਾਂ ਕਿ ਅਸੀਂ ਕਿੰਨੇ ਕੁ ਚੰਗੇ ਹਾਂ। ਸਾਡੇ ਜ਼ਮੀਨੀ ਪੱਧਰ 'ਤੇ, ਲੋਕਾਂ ਦੇ ਪੱਧਰ 'ਤੇ ਇਸ ਲੋਕਤੰਤਰ ਦਾ ਹਾਲ ਕੀ ਹੈ, ਕਦੇ ਆਪਣੇ ਤੌਰ 'ਤੇ ਚੈੱਕ ਕਰਿਆ ਕਰੋ। ਬਹੁਤ ਸਾਰੀਆਂ ਖਬਰਾਂ ਸਾਡੀਆਂ ਅੱਖਾਂ ਅੱਗੋਂ ਲੰਘਦੀਆਂ ਨੇ, ਅਸੀਂ ਉਹਨਾਂ ਨੂੰ ਵੇਖਦੇ ਹਾਂ, ਪੜ੍ਹ ਕੇ ਛੱਡ ਦਿੰਦੇ ਹਾਂ ਅਤੇ ਫਿਰ ਅਸੀਂ ਭੁਲਾ ਦਿੰਦੇ ਹਾਂ। ਸਾਡੇ ਗੁਆਂਢ ਦੇ ਇੱਕ ਰਾਜ ਦੀ ਸਰਕਾਰ ਨੇ ਫੈਸਲਾ ਕਰ ਦਿੱਤਾ, ਪਿੰਡ ਦਾ ਸਰਪੰਚ ਜਿਹੜਾ ਵੀ ਬਣਾਉਣਾ, ਇਸਤਰੀ ਹੋਵੇ ਜਾਂ ਮਰਦ, ਕੁਝ ਸੀਟਾਂ ਔਰਤਾਂ ਦੀਆਂ ਵੀ ਸੀ, ਕੁਝ ਦਲਿਤ ਜਾਤੀਆਂ ਦੀਆਂ ਵੀ ਸੀ, ਆਖਿਆ ਸਰਪੰਚ ਜਿਹਨੇ ਵੀ ਬਣਨਾ ਘੱਟੋ ਘੱਟ ਦਸਵੀਂ ਪਾਸ ਹੋਵੇ। ਇੱਕ ਸਰਪੰਚ ਇਹੋ ਜਿਹਾ ਸੀ ਜਿਹਦਾ ਪਹਿਲਾਂ ਦਾਦਾ ਸਰਪੰਚ ਹੁੰਦਾ ਸੀ, ਫਿਰ ਉਹਦਾ ਪਿਓ ਸਰਪੰਚ ਹੁੰਦਾ ਸੀ, ਫਿਰ ਇਹ ਸਰਪੰਚ ਹੁੰਦਾ ਸੀ। ਸਰਪੰਚੀ ਰਿਜ਼ਰਵ ਕਰ ਦਿੱਤੀ ਗਈ, ਇਹਦੀ ਪਤਨੀ ਬਜ਼ੁਰਗ ਹੋ ਚੁੱਕੀ, 60 ਦੇ ਨੇੜੇ ਸੀ, ਅਤੇ ਇਹ ਵੀ ਤਾਂ 62-63-64 ਦਾ ਹੋਵੇਗਾ। ਉਹ ਪਤਨੀ ਅਨਪੜ੍ਹ ਸੀ, ਦਸਵੀਂ ਪਾਸ ਹੁੰਦੇ, ਅਤੇ ਉਹਨੂੰ ਸਰਪੰਚ ਬਣਾ ਲੈਂਦਾ। ਖੜ੍ਹੇ ਪੈਰ ਫਾਰਮੂਲਾ ਘੜਿਆ, ਕਿਸੇ ਗਰੀਬ ਦੀ ਧੀ ਲੱਭੀ ਜਿਹੜੀ ਦਸਵੀਂ ਪਾਸ ਸੀ, ਉਹਦੇ ਨਾਲ ਜਾ ਕੇ ਵਿਆਹ ਕਰਵਾ ਲਿਆ। ਉਹਨੂੰ ਆਖਿਆ ਕੋਈ ਗੱਲ ਨਹੀਂ, ਤੂੰ ਇੱਕ ਵਾਰੀ ਪਿੰਡ ਆ, ਪਟਵਾਰੀ ਕੋਲ ਜਾ ਕੇ ਫਾਰਮ ਭਰਿਆ, ਤੇਰੀ ਵੋਟ ਬਣਾਉਣੀ ਆ। ਵੋਟ ਬਣਾ ਲਈ, ਸਰਪੰਚੀ ਦਾ ਫਾਰਮ ਉੱਥੋਂ ਲਿਆ ਕੇ ਭਰ ਕੇ ਦਸਖਤ ਕਰਵਾ ਕੇ ਲਿਆ ਕੇ ਉਹਨੂੰ ਚੋਣ ਵਿੱਚ ਖੜ੍ਹੇ ਕਰ ਦਿੱਤਾ। ਜਿਸ ਦਿਨ ਵੋਟਾਂ ਪਈਆਂ, ਉਸ ਪਰਿਵਾਰ ਦੀਆਂ ਵੋਟਾਂ ਜ਼ਿਆਦੀਆਂ ਸੀ, ਹੁਣ ਤੱਕ ਸਰਪੰਚੀ ਉਹਨਾਂ ਕੋਲ ਸੀ। ਉਸ ਸਰਪੰਚ ਦੀ ਨਵੀਂ ਵੋਟੀ ਜਿਹੜੀ ਉਹਦੀ ਧੀ ਨਾਲੋਂ ਛੋਟੀ ਸੀ, ਉਹ ਨਵੀਂ ਵੋਟੀ ਸਰਪੰਚ ਬਣ ਗਈ। ਸਹੁਰਿਆਂ ਤੋਂ ਵਾਜੇ ਗਾਜੇ ਨਾਲ ਢੋਲ ਬੈਂਡ ਵੱਜਦੇ ਆਏ, ਹਾਥੀ 'ਤੇ ਚੜ੍ਹਾ ਕੇ ਲਿਆਂਦੀ, ਅਤੇ ਲਿਆ ਕੇ ਉਹਦੀ ਝੋਲੀ 'ਚ 101 ਰੁਪਈਏ ਦਾ ਸਗਨ ਨਹੀਂ ਪਾਇਆ, 1100 ਜਾਂ 11,000 ਦਾ ਨਹੀਂ ਪਾਇਆ, 1,00,000 ਦਾ ਨਹੀਂ ਪਾਇਆ। ਉਹਦੀ ਝੋਲੀ ਦੇ ਵਿੱਚ ਸਰਪੰਚੀ ਦਾ ਸਰਟੀਫਿਕੇਟ ਬਣਾ ਦਿੱਤਾ, ਤੂੰ ਸਾਡੇ ਪਿੰਡ ਦੀ ਸਰਪੰਚ ਹੈ, ਪਰ ਕਰਨਾ ਕੀ ਆ, ਚੌਂਕੇ 'ਚ ਬੈਠ ਕੇ ਰੋਟੀਆਂ ਪਕਾਇਆ ਕਰੀ, ਤੇਰੀ ਦਾਦੀ ਦੀ ਉਮਰ ਦੀ ਮੇਰੀ ਪਹਿਲੀ ਵੋਟੀ ਕੋਲ ਬੈਠੀ ਹੋਇਆ ਕਰੀ, ਜੋ ਆਖਿਆ ਕਰੇਗੀ ਤੂੰ ਕੰਮ ਕਰ ਦਿਆ ਕਰੀ। ਉਹ ਕੱਪੜੇ ਧੋਣ ਨੂੰ ਆਖੇ ਤੂੰ ਕੱਪੜੇ ਧੋ ਦੇਵੀ, ਉਹ ਪੋਚਾ ਮਾਰਨ ਨੂੰ ਆਖੇ ਤੂੰ ਪੋਚਾ ਮਾਰ ਦੇਵੀਂ। ਅਤੇ ਸਰਪੰਚੀ, ਉਹਦੀ ਕੀ ਲੋੜ ਆ, ਉਹ ਤਾਂ ਤੇਰੀ ਥਾਂ 'ਤੇ ਮੈਂ ਕਰ ਲੂੰ, ਮੇਰਾ ਦਾਦੀ ਕੀ ਲੋੜ ਆ, ਉਹ ਤਾਂ ਤੇਰੀ ਥਾਂ 'ਤੇ ਮੈਂ ਕਰ ਲੂੰ, ਮੇਰਾ ਦਾਦਾ ਵੀ ਕਰਦਾ ਸੀ, ਪਿਓ ਵੀ ਕਰਦਾ ਸੀ, ਮੈਂ ਵੀ ਸਰਪੰਚੀ ਕੀਤੀ, ਮੈਨੂੰ ਸਰਪੰਚੀ ਕਰਨੀ ਆਉਂਦੀ। ਇਹ ਤਾਂ ਹੇਠਲੇ ਪੱਧਰ ਦੀਆਂ ਗੱਲਾਂ, ਉੱਪਰਲੇ ਪੱਧਰ ਵਾਲਿਆਂ ਦਾ ਹਾਲ ਵੇਖ ਲਓ। ਇੱਕ ਵਾਰੀ ਇੱਕ ਪਾਰਲੀਮੈਂਟ ਮੈਂਬਰ, ਉਹ ਪਹਿਲਾਂ ਕੇਂਦਰੀ ਮੰਤਰੀ ਰਹਿ ਚੁੱਕਾ ਸੀ, ਫਿਰ ਜਦੋਂ ਉਹਦੀ ਪਾਰਟੀ ਦੀ ਸਰਕਾਰ ਨਾ ਰਹੀ, ਉਹਦੇ ਖਿਲਾਫ਼ ਮੁਕੱਦਮਾ ਚੱਲਦਾ ਸੀ, ਮੁਕੱਦਮੇ ਵਿੱਚ ਉਹਨੂੰ ਸਜ਼ਾ ਹੋ ਗਈ, ਸੀਟ ਖਾਲੀ ਕਰਨੀ ਪੈ ਗਈ, ਉਸ ਸੀਟ 'ਤੇ ਉਪ ਚੋਣ ਹੋ ਗਈ। ਉਹਨੇ ਆਪਣੀ ਪਤਨੀ ਨੂੰ ਖੜ੍ਹੇ ਕਰਤਾ, ਅੱਗੇ ਅਪੀਲ ਕਰ ਦਿੱਤੀ, ਅਪੀਲ ਦੇ ਵਿੱਚ ਇੱਕ ਸਾਲ ਬਾਅਦ ਜਾ ਕੇ ਉੱਪਰਲੀ ਅਦਾਲਤ ਨੇ ਉਹਨੂੰ ਬਰੀ ਕਰ ਦਿੱਤਾ। ਬਰੀ ਹੁੰਦੇ ਸਾਰ ਹੀ ਉਹਨੇ ਜਿੱਥੇ ਜਿੱਥੇ ਧਰਮ ਸਥਾਨਾਂ 'ਤੇ ਮੱਥਾ ਟੇਕਣਾ ਸੀ ਟੇਕਿਆ, ਆਪਣੇ ਹਲਕੇ 'ਚ ਨਹੀਂ ਗਿਆ, ਆਪਣੇ ਪਿੰਡ ਨਹੀਂ ਗਿਆ, ਪਤਨੀ ਨੂੰ ਨਾਲ ਲੈ ਕੇ ਲੋਕ ਸਭਾ ਦੇ ਸਪੀਕਰ ਕੋਲ ਗਿਆ, ਪਤਨੀ ਦਾ ਅਸਤੀਫਾ ਦਵਾ ਕੇ ਸੀਟ ਫਿਰ ਖਾਲੀ ਕਰਾਈ।
1: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
2: 92.7 FM CKJS. Election Day is Wednesday, October 28th in the city of Winnipeg. All individuals on the voters list will receive a voter's notice in the mail telling them where to vote on Election Day. If you have not received a voter's notice, visit winnipeg.ca/where-do-I-vote for additional information.
0: 2 ਮਹੀਨੇ ਬਾਅਦ ਉਹ ਪਚੋਣ ਕਰਵਾ ਕੇ ਉਸੇ ਸੀਟ ਤੇ ਆ ਗਿਆ। ਫਿਰ ਪਤਨੀ ਨਾ ਹੋਈ, ਉਹਨੂੰ ਵਿਚਾਰੀ ਨੂੰ ਪੇਪਰ ਵੇਟ ਵਾਂਗ ਵਰਤਿਆ ਕਿ ਜਦ ਤੱਕ ਮੈਂ ਅਗਲੀ ਅਦਾਲਤ ਵਿੱਚੋਂ ਚੋਣ ਜਿੱਤ ਕੇ ਨਹੀਂ ਆਉਂਦਾ ਮੇਰੀ ਸੀਟ ਤੇ ਕਬਜ਼ਾ ਤੂੰ ਰੱਖੀ, ਕੋਈ ਦੂਸਰਾ ਨਾ ਬੈਠ ਜਾਂਦਾ ਹੋਵੇ। ਇੱਦਾਂ ਦਾ ਬੰਦਾ ਜਿਹਨੇ ਲੋਕਤੰਤਰ ਦਾ ਮਜ਼ਾਕ ਬਣਾ ਤਾ, ਤੇ ਮਜ਼ਾਕ ਬਣਾਉਣ ਦੇ ਵਿੱਚ ਉਹਦੇ ਹਲਕੇ ਦੇ ਵੋਟਰਾਂ ਨੇ ਉਹਦਾ ਪੂਰਾ ਪੂਰਾ ਸਾਥ ਦਿੱਤਾ, ਉਹ ਬੰਦਾ ਬਾਅਦ ਵਿੱਚ ਆਪਣੇ ਰਾਜ ਦਾ ਮੁੱਖ ਮੰਤਰੀ ਵੀ ਬਣ ਗਿਆ ਸੀ। ਫਿਰ ਅਸੀਂ ਕਿੰਨਾ ਕੁ ਚੰਗੇ ਹਾਂ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਨੂੰ ਚੁਣ ਲੈਂਦੇ ਹਾਂ। ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਹੜੇ ਛੇ ਛੇ ਸੱਤ ਸੱਤ ਅੱਠ ਅੱਠ ਵਾਰ ਪਾਰਟੀਆਂ ਬਦਲ ਚੁੱਕੇ ਆ, ਕੁੜਤੇ ਬਦਲਣ ਵਾਂਗ ਪਾਰਟੀਆਂ ਬਦਲਦੇ ਆ, ਲੋਕ ਉਹਨਾਂ ਨੂੰ ਵੀ ਵੋਟਾਂ ਪਾ ਦਿੰਦੇ ਆ। ਪਾਈ ਜਾਂਦੇ ਪਾਈ ਜਾਣ ਦਿਓ, ਛੱਡੋ, ਆਪਾਂ ਫਿਰ ਰਾਜਨੀਤੀ 'ਤੇ ਆ ਕੇ ਫਸ ਜਾਂਦੇ ਹਾਂ। ਅਸੀਂ ਕਾਹਨੂੰ ਇੱਦਾਂ ਦੀਆਂ ਗੱਲਾਂ ਕਰਨੀਆਂ? ਇਹਦੇ ਬਜਾਏ ਅਸੀਂ ਇੱਕ ਹੋਰ ਗੱਲ ਕਰ ਲਈਏ। ਸਾਡੇ ਦੇਸ਼ ਦੇ ਵਿੱਚ ਬੜਾ ਰੌਲਾ ਪੈਂਦਾ ਰਿਜ਼ਰਵੇਸ਼ਨ। ਇੱਕ ਰਿਜ਼ਰਵੇਸ਼ਨ ਤਾਂ ਉਹ ਹੈ ਜਿਹੜੀ ਦਲਿਤ ਜਾਤੀਆਂ ਨੂੰ ਮਿਲਦੀ ਹੈ, ਸ਼ਡਿਊਲਡ ਕਾਸਟ ਵਾਸਤੇ ਮਿਲਦੀ ਹੈ, ਸ਼ਡਿਊਲਡ ਟ੍ਰਾਈਬ ਅਤੇ ਅਦਰ ਬੈਕਵਰਡ ਕਲਾਸਿਸ ਵਾਸਤੇ ਮਿਲਦੀ ਆ। ਰਿਜ਼ਰਵੇਸ਼ਨ ਸਾਬਕਾ ਫੌਜੀਆਂ ਵਾਸਤੇ ਵੀ ਹੈਗੀ ਆ, ਇਹ ਮਾਮੂਲੀ ਜਿਹਾ ਹਿਸਾਬ। ਫਰੀਡਮ ਫਾਈਟਰਸ ਦੇ ਪਰਿਵਾਰਾਂ ਵਾਸਤੇ ਵੀ ਰੱਖਿਆ ਜਾਂਦਾ ਕਦੇ ਕਦੇ। ਪਰ ਇੱਕ ਰਿਜ਼ਰਵੇਸ਼ਨ ਹੋਰ ਹੈ ਜਿਹੜੀ ਪਿਛਲੇ ਸਮੇਂ 'ਚ ਸ਼ੁਰੂ ਕਰ ਦਿੱਤੀ ਗਈ, ਉਹ ਰਿਜ਼ਰਵੇਸ਼ਨ ਇਕਨੋਮਿਕਲੀ ਵੀਕਰ ਸੈਕਸ਼ਨ, ਜਿਹੜੇ ਪਰਿਵਾਰ ਆਰਥਿਕ ਪੱਖ ਤੋਂ ਬੜੇ ਗਰੀਬ ਨੇ, ਉਹਨਾਂ ਦੇ ਬੱਚਿਆਂ ਵਾਸਤੇ ਰੱਖੀ ਗਈ। ਪਿਛਲੇ ਸਾਲ ਜਦੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਜਿਹਨੂੰ ਆਪਾਂ ਛੋਟਾ ਕਰਕੇ UPSC ਕਹਿੰਦੇ ਹਾਂ, ਉਹਦਾ ਇਗਜ਼ਾਮ ਹੋਇਆ, ਉਸ ਇਮਤਿਹਾਨ ਦੇ ਵਿੱਚ ਪਾਸ ਹੋਏ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਲਾਇਆ ਜਾਂਦਾ, ਉਹ IAS ਹੁੰਦੇ ਆ, ਉਹਨਾਂ ਨੂੰ SSP ਲਾਇਆ ਜਾਂਦਾ, ਉਹ IPS ਹੁੰਦੇ ਆ, ਉਹਨਾਂ ਨੂੰ ਵਿਦੇਸ਼ਾਂ 'ਚ ਦੂਤ ਲਾਇਆ ਜਾਂਦਾ, ਉਹ IFSC ਯਾਨੀ ਇੰਡੀਅਨ ਫਾਰਨ ਸਰਵਿਸ ਵਾਲੇ ਹੁੰਦੇ ਆ। ਇਹ ਸਾਰੀਆਂ ਜਿਹੜੀਆਂ ਉੱਪਰਲੀਆਂ ਸਰਵਿਸਾਂ ਉਹਦੇ ਆ, ਉਹਨਾਂ ਦਾ ਇਮਤਿਹਾਨ ਹੋਣਾ ਸੀ। ਉਸ ਇਮਤਿਹਾਨ ਦੇ ਵਿੱਚ ਇਕਨੋਮਿਕਲੀ ਵੀਕਰ ਸੈਕਸ਼ਨ, ਆਰਥਿਕ ਪੱਖੋਂ ਗਰੀਬੀ ਦੇ ਮਾਰੇ ਹੋਏ ਲੋਕ 150 ਤੋਂ ਵੱਧ ਚੁਣੇ ਗਏ। ਉਸ 150 ਤੋਂ ਵੱਧ ਦੇ ਵਿੱਚ ਇਹੋ ਜਿਹੇ ਸਨ।
1: ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ੋਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1147 1287 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
0: 60 ਤੋਂ ਵੱਧ ਜਿਹੜੇ ਉਹਨਾਂ ਮਹਿੰਗੇ ਸਕੂਲਾਂ 'ਚ ਪੜ੍ਹ ਕੇ ਆਏ ਸੀ, ਜਿਨ੍ਹਾਂ ਦੀ ਸਾਲ ਦੀ ਫੀਸ 1-1 ਲੱਖ ਰੁਪਈਏ ਤੋਂ ਵੱਧ ਹੈ, ਜਿਨ੍ਹਾਂ ਨੇ ਕੋਚਿੰਗ ਦੀਆਂ ਉਹਨਾਂ ਅਕੈਡਮੀਆਂ ਤੋਂ ਜਾ ਕੇ ਕੋਚਿੰਗ ਲਈ ਸੀ ਜਿੱਥੇ ਕਈ ਲੱਖ ਰੁਪਈਏ ਦੇਣੇ ਪੈਂਦੇ ਆ, ਜਿਹੜੇ ਲੱਖਾਂ ਰੁਪਈਏ ਵਾਲੇ ਮਹਿੰਗੇ ਸਕੂਲਾਂ 'ਚ ਪੜ੍ਹ ਸਕਦੇ ਆ, ਜਿਹੜੇ ਲੱਖਾਂ ਰੁਪਈਏ ਕੋਚਿੰਗ ਦੇ ਉੱਤੇ ਖਰਚ ਕਰ ਸਕਦੇ ਆ, ਉਹ ਆਰਥਿਕ ਪੱਖੋਂ ਗਰੀਬ ਕਿੱਦਾਂ ਹੋ ਗਏ ਕਿਸੇ ਨੂੰ ਸਮਝ ਨਹੀਂ ਲੱਗੀ। ਉਹਨਾਂ ਦੇ ਵਿੱਚ 20 ਤੋਂ ਵੱਧ ਇਹੋ ਜਿਹੇ ਨੌਜਵਾਨ ਸਿਲੈਕਟ ਹੋ ਗਏ, ਚੁਣੇ ਗਏ, ਜਿਨ੍ਹਾਂ ਦੇ ਮਾਂ ਅਤੇ ਬਾਪ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਚਲਾਉਂਦੇ ਸਨ, ਕਰੋੜਾਂ 'ਚ ਚੱਲਦੀਆਂ ਕੰਪਨੀਆਂ, ਕਰੋੜਾਂ ਵੀ ਨਹੀਂ, ਅਰਬਾਂ ਦੇ ਵਿੱਚ। ਜਿਹੜੀ ਕੰਪਨੀ 100 ਕਰੋੜ ਤੋਂ ਟੱਪ ਜਾਵੇ ਉਹਨੂੰ ਅਰਬਾਂ 'ਚ ਗਿਣਦੇ ਆ, ਉਹ ਅਰਬਾਂ ਤੋਂ ਉੱਪਰ ਖਰਬਾਂ 'ਚ ਚੱਲਦੀਆਂ ਸਨ। ਅਤੇ ਉਹਨਾਂ ਨੇ ਆਖਿਆ ਸੀ ਆਰਥਿਕ ਪੱਖੋਂ ਬੜੇ ਗਰੀਬ ਹੈ, ਸਾਡਾ ਗੁਜ਼ਾਰਾ ਨਹੀਂ ਹੁੰਦਾ, ਸਾਨੂੰ ਉਸ ਕੋਟੇ ਦੀ ਸੀਟ ਚਾਹੀਦੀ ਆ। ਆਰਥਿਕ ਪੱਖ ਤੋਂ ਗਰੀਬ ਉਹਨੂੰ ਗਿਣਿਆ ਜਾਂਦਾ ਜਿਹੜੇ ਪਰਿਵਾਰ ਦੀ ਸਾਲ ਦੀ ਆਮਦਨ 8 ਲੱਖ ਰੁਪਈਏ ਤੋਂ ਘੱਟ ਹੋਵੇ, ਜਿਨ੍ਹਾਂ ਦਾ ਕਰੋੜਾਂ ਦਾ ਬਿਜ਼ਨਸ ਹੈ, ਕਰੋੜਾਂ ਨਹੀਂ ਅਰਬਾਂ ਅਤੇ ਖਰਬਾਂ ਦਾ ਬਿਜ਼ਨਸ ਹੈ, ਉਹਨਾਂ ਨੇ ਆਪਣੇ ਬੱਚੇ ਆਰਥਿਕ ਪੱਖੋਂ ਗਰੀਬ ਲਿਖਾ ਕੇ ਸਰਟੀਫਿਕੇਟ ਬਣਾ ਕੇ ਅਤੇ UPSC ਦੇ ਵਿੱਚ ਬਿਠਾ ਦਿੱਤੇ, ਉੱਥੋਂ ਪਾਸ ਹੋ ਗਏ। ਪਤਾ ਨਹੀਂ ਉੱਥੇ ਵੀ ਆਰਥਿਕ ਗਰੀਬੀ ਦਾ ਕੋਈ ਨਾ ਕੋਈ ਰਾਹ ਲੱਭ ਲਿਆ ਹੋਵੇਗਾ, ਉਹ ਢੰਗ ਵਰਤ ਕੇ ਪਾਸ ਕਰਵਾ ਲਏ ਹੋਣਗੇ। ਕਮਾਲ ਦੀ ਗੱਲ ਏ।
1: ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ, 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪਾਇੰਟਮੈਂਟ ਮਿਲ ਜੂਗੀ। ਅਪਾਇੰਟਮੈਂਟ ਬਣਾਉਣ ਦੇ ਲਈ ਨੰਬਰ 4313174444 4313174444।
0: ਉਹਨਾਂ 'ਚ 10-12 ਬੱਚੇ ਇਹੋ ਜਿਹੇ ਸਿਲੈਕਟ ਹੋ ਗਏ ਜਿਹੜੇ ਬੱਚਿਆਂ ਦੇ ਮਾਂ ਬਾਪ ਕੋਈ ਬਿਜ਼ਨਸ ਨਹੀਂ ਕਰਦੇ, ਕੋਈ ਖੇਤੀ ਨਹੀਂ ਕਰਦੇ, ਜਿਹੜੀਆਂ ਬਹੁ ਕੌਮੀ ਕੰਪਨੀਆਂ ਨੇ, ਮਲਟੀਨੈਸ਼ਨਲ ਕਾਰਪੋਰੇਸ਼ਨ ਹੈ, ਜਿਨ੍ਹਾਂ ਦੇ ਉੱਪਰਲੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸਾਲ ਦਾ ਕਿਸੇ ਨੂੰ ਕਰੋੜ ਮਿਲਦਾ, ਕਿਸੇ ਨੂੰ 2 ਕਰੋੜ, ਕਿਸੇ ਨੂੰ 3 ਕਰੋੜ ਮਿਲਦਾ, ਕਿ 10 ਬੱਚੇ ਉਹ ਆ ਜਿਨ੍ਹਾਂ ਦੇ ਮਾਂ ਬਾਪ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਦੇ ਉੱਪਰ ਦੇ ਸਿਖਰ ਵਾਲੇ 3-3 ਅਧਿਕਾਰੀ ਨੇ, ਜਿਨ੍ਹਾਂ ਦੇ ਘਰ ਵਿੱਚ ਕਰੋੜਾਂ ਰੁਪਇਆ ਮਹੀਨੇ ਦੀ ਤਨਖਾਹ ਆਉਂਦੀ ਆ, ਉਹਨਾਂ ਨੇ ਆਪਣੇ ਆਪ ਨੂੰ ਆਰਥਿਕ ਪੱਖੋਂ ਗਰੀਬ ਲਿਖਾ ਕੇ ਇਹ ਲਾਭ ਲੈ ਲਏ। ਅੱਜ ਮੈਂ ਪੜ੍ਹਦਾ ਹਟਿਆ, ਖਬਰ ਆਈ ਆ ਅੱਜ ਕੱਲ੍ਹ ਦੇ ਕੇਂਦਰ ਦੇ ਮਹਿਕਮੇ 'ਚ ਇੱਕ ਵਜ਼ੀਰ ਇਹੋ ਜਿਹਾ ਜਿਹਨੇ ਇੱਕ ਸਕੀਮ ਲੈ ਆਉਂਦੀ ਖੇਤੀ ਦੇ ਮਾਮਲੇ 'ਚ, ਸਕੀਮ ਪਹਿਲਾਂ ਸਕੀਮ ਪਾਸ ਕਰਾਤੀ, ਫਿਰ ਉਸੇ ਸਕੀਮ ਦੀ ਉਚੇਚੀ ਖੇਤੀ ਆਪਣੇ ਖੇਤਾਂ 'ਚ ਕਰਾਤੀ, ਉਹ ਸਕੀਮ ਨਾਲ ਸਬਸਿਡੀ ਜੁੜੀ ਹੋਈ ਸੀ, ਸਕੀਮ ਆਪੇ ਮੰਤਰੀ ਨੇ ਪੇਸ਼ ਕੀਤੀ, ਆਪੇ ਪਾਸ ਕਰਾਈ, ਆਪਣੇ ਖੇਤਾਂ 'ਚ ਉਸੇ ਦੀ ਖੇਤੀ ਕਰਾਈ, 99 ਲੱਖ ਰੁਪਏ ਦੀ ਸਬਸਿਡੀ ਮੰਤਰੀ ਰਹਿ ਗਿਆ। ਉਹਨੂੰ ਪੁੱਛਿਆ ਗਿਆ ਤੇ ਕਹਿੰਦਾ ਜੀ ਨਿਯਮਾਂ ਦੇ ਮੁਤਾਬਕ ਆ, ਨਿਯਮ ਕਿਹਨੇ ਬਣਾਏ, ਇਸੇ ਮੰਤਰੀ ਦੇ ਮੁਤਾਬਕ ਬਣੇ ਸੀ। ਇੰਗਲੈਂਡ 'ਚ ਇੱਕ ਵਾਰੀ ਹੋਇਆ ਸੀ, ਉੱਥੇ ਆਖਿਆ ਗਿਆ ਸੀ ਉੱਥੇ ਸਬਸਿਡੀਆਂ ਨਹੀਂ ਮਿਲਦੀਆਂ, ਕਰਾਪ ਸਪੋਰਟ ਮਿਲਦੀ ਆ, ਹੁੰਦੀ ਉਹ ਵੀ ਸਬਸਿਡੀ ਆ, ਕਰਾਪ ਸਪੋਰਟ ਦਿੱਤੀ ਗਈ ਉੱਥੋਂ ਦੇ ਕਿਸਾਨਾਂ ਨੂੰ। ਪਤਾ ਲੱਗਾ ਕਿ ਜਿਹੜੇ 10 ਸਭ ਤੋਂ ਵੱਧ ਕਰਾਪ ਸਪੋਰਟ ਲੈਣ ਵਾਲੇ ਵੱਡੇ ਕਿਸਾਨ ਨੇ, ਉਹਨਾਂ 10 ਦੇ ਵਿੱਚ ਕੁਈਨ ਐਲਜਾਬੈਥ ਵੀ ਹੈਗੀ ਸੀ, ਜਿਹੜੀ ਹੁਣ ਦੁਨੀਆਂ 'ਚ ਨਹੀਂ ਰਹੀ, ਅੱਜ ਕੱਲ੍ਹ ਉਹਦਾ ਪੁੱਤਰ ਕਿੰਗ ਚਾਰਲਸ ਹੈ, ਉਹ ਵੀ ਉਹਨਾਂ ਕਿਸਾਨਾਂ ਦੇ ਵਿੱਚ ਸੀ, ਜਿਹਨੂੰ ਖਰਬਾਂ ਪੌਂਡ ਜਿਹੜੇ ਆ ਉਹ ਕਰਾਪ ਸਪੋਰਟ ਦੇ ਰੂਪ ਵਿੱਚ ਮਿਲ ਗਏ ਸਨ। ਆਪੇ ਵੰਡਣ ਵਾਲੇ, ਆਪੇ ਲੈ ਲਏ, ਆਪੇ ਮਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਅੰਨਾ ਵੰਡੇ ਸ਼ੀਰਨੀਆਂ ਮੁੜ ਮੁੜ ਘਰਦਿਆਂ ਨੂੰ। ਵੈਸੇ ਇਹ ਵੀ ਨਾ ਮੁਹਾਵਰਾ ਗਲਤ ਬਣਿਆ, ਅੰਨੇ ਨੇ ਕੀ ਵੰਡਣੀਆਂ, ਨੇਤਰਹੀਣ ਜਿਹਦੇ ਨਾਲ ਕੁਦਰਤ ਨੇ ਮਜ਼ਾਕ ਕੀਤਾ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਕਰਦਾ, ਉਹਨਾਂ ਦਾ ਤਾਂ ਨਾਂ ਵਰਤਿਆ ਜਾਂਦਾ, ਉਹਨਾਂ ਦੇ ਨਾਲ ਤਾਂ ਪੈਰ ਪੈਰ 'ਤੇ ਠੱਗੀਆਂ ਹੁੰਦੀਆਂ ਚਾਹੀਦੀਆਂ, ਹੁਣ ਤਾਂ ਇਹੋ ਜਿਹੀਆਂ 40 ਠੱਗੀਆਂ ਮੈਂ ਗਿਣਾ ਦਿਆਂਗਾ। ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਅਸੀਂ ਉਸ ਭਾਰਤ ਵਿੱਚ ਰਹਿੰਦੇ ਹਾਂ ਜਿਹੜਾ ਲੋਕਤੰਤਰ ਆ, ਜਿਹਦਾ ਲੋਕਤੰਤਰ ਬਹੁਤ ਸੋਹਣਾ ਗਿਣਿਆ ਜਾਂਦਾ, ਜਿਹਦੇ ਲੋਕਤੰਤਰ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ। ਪਰ ਇਹ ਵੀ ਮੈਂ ਦੱਸ ਦਿਆਂ, ਜਦੋਂ ਦੂਸਰੀ ਸੰਸਾਰ ਜੰਗ ਚੱਲਦੀ ਸੀ, ਅੰਗਰੇਜ਼ ਕਹਿੰਦੇ ਹੁੰਦੇ ਸਨ ਅਸੀਂ ਜਿੱਤ ਰਹੇ ਹਾਂ, ਸਾਡੇ ਕਦਮ ਅੱਗੇ ਵੱਧ ਰਹੇ ਆ। ਉਹਨਾਂ ਦਿਨਾਂ 'ਚ ਸਾਡੇ ਇੱਕ ਸ਼ਾਇਰ ਨੇ ਲਿਖਿਆ ਸੀ, ਕਮਾਲ ਦੀ ਲੜਾਈ ਹੈ, ਕਦਮ ਇੰਗਲਿਸ਼ ਕੇ ਬੜਤੇ ਹੈ, ਫਤਿਹ ਜਰਮਨ ਕੀ ਹੋਤੀ ਹੈ। ਯਾਨੀ ਜਦੋਂ ਪੁੱਛੋ ਬਰਤਾਨੀਆਂ ਦੀ, ਅੰਗਰੇਜ਼ਾਂ ਦੀ ਸਰਕਾਰ ਕਹਿੰਦੀ ਆ ਸਾਡੇ ਕਦਮ ਅੱਗੇ ਵੱਧ ਰਹੇ ਆ, ਅਸੀਂ ਐਡਵਾਂਸ ਕਰ ਰਹੇ ਹਾਂ। ਸ਼ਾਮ ਨੂੰ ਖਬਰ ਆਉਂਦੀ ਹੈ 2 ਸ਼ਹਿਰ ਹਿਟਲਰ ਦੀਆਂ ਫੌਜਾਂ ਨੇ ਹੋਰ ਇਹਨਾਂ ਤੋਂ ਖੋਲਿਆ, ਇੱਕ ਛੋਟਾ ਜਿਹਾ ਦੇਸ਼ ਇਹਨਾਂ ਦੇ ਕਬਜ਼ੇ ਸੀ ਉਹ ਵੀ ਖੋਲਿਆ। ਇਹ ਕਿੱਦਾਂ ਦਾ ਸੀਗਾ ਅੱਗੇ ਵਧਣਾ ਜਿਹਦੇ 'ਚ ਰੋਜ਼ ਕੁਝ ਨਾ ਕੁਝ ਖੁਆ ਕੇ ਬਹਿ ਜਾਂਦੇ ਸੀ। ਅਸੀਂ ਜਿੱਥੇ ਪਹੁੰਚੇ ਪਏ ਹਾਂ, ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਸਾਡੇ ਨਦੀ ਨਾਲਿਆਂ ਦਾ ਕੀ ਬਣਿਆ, ਇਸ ਗੱਲ ਦੀ ਚਿੰਤਾ ਨਹੀਂ ਸਾਡੇ ਵਾਤਾਵਰਨ ਦਾ ਕੀ ਬਣਿਆ, ਇਸ ਗੱਲ ਦੀ ਚਿੰਤਾ ਨਹੀਂ ਕਿ ਸਾਡਾ ਲੋਕਤੰਤਰ ਕਿਹੜੇ ਪ੍ਰਲੋਕ ਸੁਧਾਰਨ ਵਾਲੇ ਪਾਸੇ ਨੂੰ ਤੁਰਿਆ ਜਾਂਦਾ, ਸਾਨੂੰ ਚਿੰਤਾ ਕਿਹੜੀ ਗੱਲ ਦੀ ਹੈ। ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਬਹੁਤ ਵੱਡੇ ਹਾਂ। ਮੈਂ ਇੱਕ ਵਾਰੀ ਇੰਗਲੈਂਡ ਦੇ ਵਿੱਚ ਇੱਕ ਧਾਰਮਿਕ ਸਥਾਨ ਵਿੱਚ ਚਲਾ ਗਿਆ, ਜਿਹੜੇ ਧਾਰਮਿਕ ਸਥਾਨ ਦੀਆਂ ਉਹ ਸੰਸਥਾ ਦੀਆਂ ਜਿਹੜਾ ਸਾਡੇ ਭਾਰਤ ਵਿੱਚ ਨੇ, ਜਿਹੜਾ ਭਾਰਤ ਦੀ ਪੁਰਾਤਨਤਾ ਦਾ ਬਹੁਤ ਵੱਡਾ ਪੁਜਾਰੀ ਹੈ, ਸਾਰੀ ਦੁਨੀਆਂ ਨੂੰ ਇਹ ਦੱਸਦਾ ਕਿ ਭਾਰਤ ਨਾਲ ਦਾ ਪੁਰਾਤਨ ਦੇਸ਼ ਕੋਈ ਨਹੀਂ ਅਤੇ ਇਹਦੇ ਨਾਲ ਦੀ ਸਭਿਅਤਾ ਕੋਈ ਨਹੀਂ। ਉਹਨੇ ਉੱਥੇ ਦੱਸਣਾ ਸ਼ੁਰੂ ਕੀਤਾ, ਜ਼ੀਰੋ ਦੀ ਸਭ ਤੋਂ ਪਹਿਲਾਂ ਖੋਜ ਅਸੀਂ ਭਾਰਤੀਆਂ ਕੀਤੀ, ਅਤੇ ਫਲਾਣੀ ਚੀਜ਼ ਦੀ ਖੋਜ ਅਸਾਂ ਕੀਤੀ, ਫਲਾਣੀ ਚੀਜ਼ ਦੀ ਅਸਾਂ ਕੀਤੀ। ਜਦੋਂ ਮੈਂ ਆ ਕੇ ਘਰ ਨੈੱਟ 'ਤੇ ਵੇਖਣਾ ਸ਼ੁਰੂ ਕੀਤਾ, ਪਤਾ ਲੱਗਾ ਕਿ ਜਿਹੜੀਆਂ ਗੱਲਾਂ ਉਹ ਦੱਸਦੇ ਸੀ ਉਹਨਾਂ 'ਚ 60% ਤੋਂ ਵੱਧ ਠੀਕ ਨਹੀਂ ਸਨ। ਹੁਣ ਮੈਂ ਆਖਾਂ ਕਿੱਦਾਂ, ਸੰਸਥਾ ਦਾ ਨਾਮ ਮੈਨੂੰ ਕਹਿਣਗੇ ਦਰਸ਼ਕ ਲੈਂਦਾ ਨਹੀਂ, ਮੇਰੀ ਜ਼ਬਾਨ ਛੋਟੀ ਆ, ਮੂੰਹ ਛੋਟਾ ਅਤੇ ਵੱਡੀ ਗੱਲ ਕਰਦਿਆਂ ਮੈਂ ਝਿਜਕ ਜਾਂਦਾ। ਉੱਥੇ ਜਾ ਕੇ ਮੈਂ ਕਹਿੰਦਾ ਮੈਨੂੰ ਪਤਾ ਨਹੀਂ, ਹੁਣ ਮੈਂ ਪਤਾ ਨਹੀਂ ਵੀ ਨਹੀਂ ਕਹਿ ਸਕਦਾ, ਪਰ ਸੰਸਥਾ ਦਾ ਨਾਂ ਨਹੀਂ ਲੈ ਸਕਦਾ। ਹਾਂ ਇਹ ਦੱਸ ਸਕਦਾ ਅੱਜ ਕੱਲ੍ਹ ਉਹਨਾਂ ਨਾਲ ਜੁੜੇ ਕੁਛ ਹੋਰ ਲੋਕ ਇਹਦੇ ਤੋਂ ਵੀ ਵੱਧ ਤਰੱਕੀ ਕਰ ਗਏ ਆ। ਹੁਣ ਪਿਛਲੇ 2 ਮਹੀਨਿਆਂ 'ਚ 4ਵੀਂ ਜਾਂ 5ਵੀਂ ਵਾਰ ਇਹ ਗੱਲ ਆਖ ਦਿੱਤੀ ਗਈ ਆ ਕਿ ਕ੍ਰਿਸਚੈਨਿਟੀ ਤਾਂ ਐਵੇਂ ਹੀ ਬਾਅਦ 'ਚ ਬਣ ਗਈ, ਕਿ ਕ੍ਰਿਸਚੈਨਿਟੀ ਨਹੀਂ ਸੀ ਹੁੰਦੀ, ਈਸਾਈ ਧਰਮ ਬਾਰੇ ਕਿਹਾ ਜਾਂਦਾ ਇਹ ਕ੍ਰਿਸਚੈਨਿਟੀ ਨਹੀਂ ਸੀ, ਇਹ ਤਾਂ ਕ੍ਰਿਸ਼ਨ ਨੀਤੀ ਸੀ, ਉਹਨਾਂ ਨੂੰ ਆਖਣਾ ਨਹੀਂ ਸੀ ਆਉਂਦਾ, ਉਹਨਾਂ ਨੇ ਇਹਦਾ ਨਾਂ ਕ੍ਰਿਸਚੈਨਿਟੀ ਰੱਖਤਾ। ਇਹ ਵੀ ਤੁਸੀਂ ਸ਼ਾਇਦ ਕਿਤੇ ਨਾ ਕਿਤੇ ਸੁਣ ਲਿਆ ਹੋਵੇ, ਇੱਕ ਸਾਡਾ ਸਿਧਾਂਤਕਾਰ ਇਹੋ ਜਿਹਾ ਹੈਗਾ ਜਿਹੜਾ ਕਹਿੰਦਾ ਜਿਹੜਾ ਵੈਟੀਕਨ ਹੈ ਜਿੱਥੇ ਈਸਾਈ ਧਰਮ ਦਾ ਸਭ ਤੋਂ ਵੱਡਾ ਧਾਰਮਿਕ ਮੁਖੀ ਪੋਪ ਬੈਠਦਾ, ਉਹਦਾ ਦਫ਼ਤਰ ਹੈ, ਉਹਦਾ ਧਾਰਮਿਕ ਸਥਾਨ ਹੈ, ਉਹ ਕਹਿੰਦੇ ਵੈਟੀਕਨ ਤਾਂ ਹੈ ਹੀ ਕੋਈ ਨਹੀਂ, ਸੀਤਾ ਜੀ ਨੂੰ ਰਾਵਣ ਲੈ ਗਿਆ ਸੀ, ਜਿਹੜੀ ਬਗੀਚੀ 'ਚ ਰੱਖਿਆ ਉਹਨੂੰ ਵਾਟਿਕਾ ਕਹਿੰਦੇ ਸੀ, ਉਹਦੇ ਨਾਲ ਦੀ ਇੱਕ ਵਾਟਿਕਾ ਸਾਡੇ ਭਾਰਤੀ ਸੰਤਾਂ ਨੇ ਜਾ ਕੇ ਇਟਲੀ ਦੀ ਰਾਜਧਾਨੀ ਰੋਮ ਵਿੱਚ ਬਣਾ ਲਈ। ਉਹਨਾਂ ਨੂੰ ਆਖਣਾ ਨਹੀਂ ਸੀ ਆਉਂਦਾ, ਉਹਨੇ ਵਾਟਿਕਾ ਨੂੰ ਵੈਟੀਕਨ ਬਣਾ ਦਿੱਤਾ। ਚਲੋ ਇਹ ਵੀ ਅਸੀਂ ਮੰਨ ਲੈਂਦੇ ਹਾਂ। ਇੱਕ ਹੋਰ ਉੱਠ ਪਿਆ, ਉਹਨੇ ਇੱਕ ਬੜੇ ਮਾਣ ਦੀ ਗੱਲ ਦੱਸੀ ਆ, ਕਹਿੰਦਾ ਜਦੋਂ ਰਾਵਣ ਤੇ ਰਾਮ ਦਾ ਯੁੱਧ ਹੋਇਆ, ਰਾਮ ਜੀ ਜਿੱਤ ਗਏ, ਰਾਵਣ ਹਾਰ ਗਿਆ, ਫਿਰ ਹਥਿਆਰਾਂ ਦੇ ਢੇਰ ਲੱਗੇ ਸਨ। ਕਿਸੇ ਨੇ ਆਖਿਆ ਜੀ ਹਥਿਆਰ ਗੁੰਡੇ ਮੁਸ਼ਟੰਡਿਆਂ ਦੇ ਹੱਥ ਆ ਜਾਣਗੇ, ਬਦਮਾਸ਼ਾਂ ਦੇ ਹੱਥ ਆ ਜਾਣਗੇ, ਨੁਕਸਾਨ ਕਰਨਗੇ, ਹਥਿਆਰ ਕਿਤੇ ਡੰਪ ਕਰ ਦੇਣੇ ਚਾਹੀਦੇ ਆ। ਭਗਵਾਨ ਰਾਮ ਨੇ ਆਖਿਆ ਇਹੋ ਜਿਹੀ ਥਾਂ ਤੇ ਸੁੱਟ ਕੇ ਆਓ, ਕਿਸੇ ਟਾਪੂ ਤੇ ਸਮੁੰਦਰ ਦੇ ਵਿਚਾਲੇ ਜਿੱਥੇ ਕੋਈ ਜਾ ਨਾ ਸਕੇ। ਉਹਨਾਂ ਨੇ ਜਿਹੜੇ ਥਾਂ ਤੇ ਜਾ ਕੇ ਹਥਿਆਰ ਸੁੱਟੇ, ਹਥਿਆਰਾਂ ਨੂੰ ਸ਼ਸਤਰ ਕਿਹਾ ਜਾਂਦਾ, ਅਸਤਰ ਕਿਹਾ ਜਾਂਦਾ, ਉੱਥੇ ਉਹ ਅਸਤਰ ਸੁੱਟੇ ਸੀ। ਜਿੱਦਾਂ ਅਸੀਂ ਕਹਿੰਦੇ ਹਾਂ ਭੋਜਨ ਜਿੱਥੇ ਬਣਦਾ ਅਨੁਭਵ ਨਾ ਭੋਜਨ ਆ ਲਿਆ, ਜਿੱਥੇ ਨਿਆਂ ਮਿਲਦਾ ਨਿਆਂ ਆ ਲਿਆ, ਜਿੱਥੇ ਵਿਦਿਆ ਮਿਲਦੀ ਉੱਥੇ ਵਿਦਿਆ ਲਿਆ। ਉਸੇ ਤਰ੍ਹਾਂ ਹੀ ਉਹ ਕਹਿੰਦੇ ਜਿੱਥੇ ਅਸਤਰ ਸੁੱਟੇ ਸੀ ਉਹਦਾ ਨਾਂ ਅਸਤਰਾਲਿਆ ਸੀ। ਅੰਗਰੇਜ਼ਾਂ ਨੂੰ ਆਖਣਾ ਨਹੀਂ ਸੀ ਆਉਂਦਾ, ਸਪੈਲਿੰਗ ਉਹ ਹੀ ਰੱਖੇ, ਉਹ ਅਸਤਰਾਲਿਆ ਤੋਂ ਆਸਟ੍ਰੇਲੀਆ ਕਹਿਣ ਲੱਗ ਪਏ। ਧੰਨ ਹੋ ਤੁਸੀਂ, ਬਹੁਤ ਸਾਰਾ ਕੁਝ ਸਾਨੂੰ ਪੜ੍ਹਾ ਰਹੇ ਹੋ। ਸਾਡੀ ਨਵੀਂ ਪੀੜ੍ਹੀ ਜਿਹੜੀ ਹੈ, ਨਵੀਂ ਪੀੜ੍ਹੀ ਤੋਂ ਵੀ ਨਵੀਂ ਪੀੜ੍ਹੀ, ਸਾਡੀ ਪੀੜ੍ਹੀ ਤੋਂ ਅਗਲੀ ਪੀੜ੍ਹੀ, ਜਦੋਂ ਸਾਨੂੰ ਇਹ ਸਵਾਲ ਪੁੱਛਦੀ ਆ, ਇਹਨਾਂ ਸਵਾਲਾਂ ਦਾ ਜਵਾਬ ਸਾਨੂੰ ਨਹੀਂ ਆਉਂਦਾ। ਮੈਂ ਮੁੜ ਮੁੜ ਕੇ ਕਹਿੰਦਾ ਕਿ ਇਹ ਸਵਾਲਾਂ ਦਾ ਜਵਾਬ ਜੇ ਕਿਸੇ ਕੋਲ ਹੈਗਾ ਸਾਨੂੰ ਵੀ ਦੱਸਿਓ। ਪਰ ਹਾਲ ਦੀ ਘੜੀ ਇਹ ਆ, ਹਮ ਆਪਣੇ ਅਮਾਲ ਕਾ ਹਿਸਾਬ ਕਿਆ ਦੇਤੇ, ਸਵਾਲ ਸਾਰੇ ਗਲਤ ਤੇ ਜਵਾਬ ਕਿਆ ਦੇਤੇ, ਇਹਨੂੰ ਥੋੜ੍ਹਾ ਜਿਹਾ ਉੱਠ ਦਿਓ ਤੇ ਸਵਾਲ ਸਾਰੇ ਠੀਕ ਸੀ, ਬਸ ਜਵਾਬ ਹੀ ਗਲਤ ਸੀ, ਦੇਤੇ ਤੋ ਕਿਆ ਦੇਤੇ। ਸਾਡੇ ਕੋਲ ਅਜੇ ਤੱਕ ਇਹਨਾਂ ਠੀਕ ਸਵਾਲਾਂ ਦਾ ਠੀਕ ਜਵਾਬ ਨਹੀਂ ਲੱਭ ਸਕਿਆ। ਤੁਸੀਂ ਵੀ ਕੋਸ਼ਿਸ਼ ਕਰਿਓ, ਮੈਂ ਵੀ ਕੋਸ਼ਿਸ਼ ਕਰੂੰਗਾ, ਜੇ ਕੋਈ ਸੁੱਝ ਗਿਆ ਤੇ ਦੱਸਣ ਦਾ ਯਤਨ ਕਰਿਓ। ਆਓ ਰਲ ਮਿਲ ਕੇ ਇਹ ਯਤਨ ਕਰੀਏ ਕਿ ਜਿੱਦਾਂ ਦਾ ਵੀ ਸਮਾਂ ਪਿੱਛੇ ਲੰਘਣਾ ਸੀ, ਜਿੰਨਾ ਵਿਗਾੜ ਪੈਣਾ ਸੀ ਪੈ ਗਿਆ, ਪੈ ਗਿਆ ਨਹੀਂ, ਸਾਡੀ ਇਸ ਪੀੜ੍ਹੀ ਦੇ ਲੋਕਾਂ ਨੇ ਪਾ ਦਿੱਤਾ, ਹੁਣ ਹੋਰ ਨਾ ਪਾਈਏ। ਅਗਲੀ ਪੀੜ੍ਹੀ ਵਾਸਤੇ ਜੋ ਕੁਝ ਬਚਦਾ ਉਹ ਬਚਾਈਏ, ਜੇ ਕੁਝ ਉਹਨਾਂ ਦੇ ਪੱਲੇ ਪਾ ਸਕਦੇ ਤੇ ਪਾਈਏ। ਇੰਨੀਆਂ ਕੁ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਆਗਿਆ ਚਾਹੁੰਦਾ, ਬਹੁਤ ਬਹੁਤ ਮਿਹਰਬਾਨੀ। ਦੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ।

0: Listen to 92.7 FM CKJS on the iHeartRadio app.
1: Get the app for free in your app store now.
0: Search iHeartRadio.
2: This Fire Prevention Week, let's charge into fire safety and spread the word about making smart choices every time you plug into charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
3: ਤੁਸੀਂ ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਇੱਕ ਵਾਰੀ ਫਿਰ ਵੇਲਾ ਹੋ ਚੱਲਿਆ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਕੁਝ ਕੁ ਹਿੱਸਿਆਂ ਵਿੱਚ ਛਿੱਟੇ ਪਏ ਆ ਤੇ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਸਵੇਰ ਦੇ ਵੇਲੇ ਇਉਂ ਲੱਗਿਆ ਵੀ ਮੀਂਹ ਬਹੁਤ ਪੈ ਸਕਦਾ ਹਵਾ ਠੰਡੀ ਚੱਲ ਪਈ ਅਤੇ ਜਦੋਂ ਬੱਦਲਬਾਈ ਜੀ ਚਾਰੇ ਪਾਸਿਓ ਘੇਰਾ ਪਾਉਣ ਲੱਗੀ ਅਤੇ ਅਚਾਨਕ ਹੀ ਬੱਦਲ ਉਰੇ ਪਰੇ ਹੋ ਗਿਆ ਅਤੇ ਫਿਰ ਧੁੱਪ ਕਰੜੀ ਨਿਕਲ ਆਈ ਪਰ ਇਸ ਦੇ ਬਾਵਜੂਦ ਹੁਸ਼ਿਆਰਪੁਰ ਦੇ ਵੱਲ ਦਸੂਹਾ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਗੜੇ ਪਏ ਆ ਤੇਜ਼ ਹਵਾ ਚੱਲੀ ਆ ਅਤੇ ਪਤਾ ਲੱਗਾ ਕਿ ਝੋਨੇ ਅਤੇ ਗੰਨੇ ਦਾ ਨੁਕਸਾਨ ਹੋਇਆ ਯਾਨੀ ਕਿ ਕਮਾਦ ਦਾ ਵੀ ਨੁਕਸਾਨ ਹੋਇਆ ਕਈ ਥਾਵਾਂ ਦੇ ਉੱਤੇ ਅਤੇ ਝੋਨੇ ਦੀ ਲਗਭਗ ਪੱਕਣ ਦੇ ਉੱਤੇ ਆਈ ਹੋਈ ਫਸਲ ਦਾ ਵੀ ਨੁਕਸਾਨ ਹੋਇਆ ਯਾਨੀ ਕਿ ਪੰਜਾਬ ਦੇ ਵਿੱਚ ਆਉਂਦੇ 48 ਘੰਟੇ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਕਣੀਆਂ ਪੈਣ ਦੀ ਫਿਰ ਭਵਿੱਖਬਾਣੀ ਕੀਤੀ ਗਈ ਆ ਅਤੇ ਲੰਘੇ ਕੱਲ੍ਹ ਬਠਿੰਡਾ ਸਭ ਤੋਂ ਵੱਧ ਤਾਪਮਾਨ ਦੇ ਵਿੱਚ 36 ਡਿਗਰੀ ਤੱਕ ਰਿਹਾ ਅਤੇ ਘੱਟ ਤੋਂ ਘੱਟ ਤਾਪਮਾਨ ਆ ਜਿਹੜਾ ਉਹ ਵੀ 17-18 ਡਿਗਰੀਆਂ ਤੱਕ ਜਾ ਰਿਹਾ ਸੋ ਵਿਹਨੇ ਪਾਈ ਆਉਂਦੇ ਸਮੇਂ 'ਚ ਕੀ ਬਣਦਾ ਪਰ ਅੰਦਾਜ਼ਾ ਮੌਸਮ ਵਿਭਾਗ ਨੇ ਪੇਸ਼ ਕੀਤਾ ਕਿ ਆਉਂਦੇ ਕੁਝ ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਹਾਂ ਇਹ ਵੀ ਗੱਲ ਕਹੀ ਗਈ ਆ ਕਿ 12 ਅਕਤੂਬਰ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਦੀ ਆਮਦ ਹੋਣੀ ਆ ਯਾਨੀ ਕਿ ਅੱਜ ਨਾਲੋਂ ਮੌਸਮ ਢੇਰ ਬਦਲਣਾ ਸ਼ੁਰੂ ਹੋ ਜਾਣਾ 12 ਅਕਤੂਬਰ ਤੋਂ ਬਾਅਦ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਪੰਜਾਬ ਦੇ ਸਿਆਸੀ ਪਿੰਡ ਦੇ ਵਿੱਚ CBI ਦੇ ਦਾਖਲੇ ਨਾਲ ਸੰਬੰਧਿਤ ਹੈ CBI ਕਿਉਂ ਆਈ ਪੰਜਾਬ ਦੇ ਵਿੱਚ CBI ਨੇ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ CBI ਦੇ ਹੱਥ ਕੀ ਲੱਗਿਆ CBI ਨੇ ਇੰਨੀ ਕਾਹਲੀ ਕਿਉਂ ਕੀਤੀ CBI ਨੂੰ ਇੱਕਦਮ ਇੱਥੇ ਆ ਕੇ ਵੱਖ ਵੱਖ ਥਾਵਾਂ 'ਤੇ ਛਾਪੇ ਮਾਰਨ ਦੀ ਕੀ ਲੋੜ ਪੈ ਗਈ ਇਹ ਬਹੁਤ ਸਾਰੇ ਸਵਾਲ ਆ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਚੁੱਕੇ ਜਾ ਰਹੇ ਆ ਉੱਧਰ ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਵੀ ਜਦੋਂ ਤਾਂ ਪੁਲਿਸ ਅਤੇ ਵਿਜੀਲੈਂਸ ਵਿਰੋਧੀਆਂ ਦੇ ਉੱਤੇ ਪੰਜਾਬ 'ਚ ਕਾਰਵਾਈ ਕਰਦੀ ਆ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਕਹਿੰਦੇ ਹੁੰਦੇ ਜੀ ਕਿ ਦੇਖੋ ਸੱਚ ਦੀ ਜਿੱਤ ਹੋਣੀ ਆ ਭੱਜੇ ਨੱਠੇ ਕਿਉਂ ਫਿਰਦੇ ਆ ਅਤੇ ਜੇਕਰ ਹੁਣ CBI ਅਤੇ ED ਨੇ ਇਹਨਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਤਾਂ ਸੱਚ ਦੀ ਜਿੱਤ ਹੋਊਗੀ ਅਤੇ ਭੱਜੇ ਨੱਠੇ ਕਿਉਂ ਫਿਰਦੇ ਆ ਸੋ ਲੰਘੇ ਕੱਲ੍ਹ ਵੀ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ BJP ਨੇ ਗੱਲ ਕਹੀ ਆ ਕਿ ਕੇਂਦਰ ਦੇ ਇਸ਼ਾਰੇ ਦੇ ਉੱਤੇ ਨਹੀਂ ਪੰਜਾਬ 'ਤੇ ਹਰਿਆਣਾ ਹਾਈਕੋਰਟ ਦੇ ਵੱਲੋਂ CBI ਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਪੜਤਾਲ ਕਰੋ ਅਤੇ ਉਹਨਾਂ ਨੇ ਆਪਦੀ ਪੜਤਾਲ ਸ਼ੁਰੂ ਕਰਤੀ ਇਹ ਤਾਂ ਅਦਾਲਤ ਦੇ ਵੱਲੋਂ ਕਹਿਣ ਕਰਕੇ ਹੋਈ ਹੈ ਛਾਪੇਮਾਰੀ ਨਾ ਕਿ ਕੇਂਦਰ ਦੇ ਵੱਲੋਂ ਕਹਿਣ 'ਤੇ ਹੋਈ ਆ ਉੱਧਰ ਹੁਣ ਆਮ ਆਦਮੀ ਪਾਰਟੀ ਨਿੱਟ ਕੇ ਗੱਲ ਕਹਿ ਰਹੀ ਆ ਕਿ ਲੱਗਦਾ ਪੰਜਾਬ ਦੇ ਵਿੱਚ ਚੋਣਾਂ ਛੇਤੀ ਹੋਣਗੀਆਂ ਵੇਲੇ ਤੋਂ ਸ਼ਾਇਦ ਪਹਿਲਾਂ ਹੋ ਜਾਣ ਜਿਸ ਤਰੀਕੇ ਨਾਲ ਕੇਂਦਰੀ ਏਜੰਸੀਆਂ ਪੰਜਾਬ 'ਚ ਆ ਕੇ ਸਰਗਰਮ ਹੋਈਆਂ ਉੱਧਰ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਇਸ ਮਾਮਲੇ ਦੇ ਵਿੱਚ ਯਾਨੀ ਕਿ ਰਾਜਵੀਰ ਸਿੰਘ ਘੁੰਮਣ ਅਤੇ ਹੋਰਨਾਂ ਦੇ ਮਾਮਲੇ ਦੇ ਵਿੱਚ ਨਵੀਂ ਡਿਵੈਲਪਮੈਂਟ ਹੋਈ ਹੈ ਜੀ ਕਿ ਲੰਘੇ ਕੱਲ੍ਹ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਬੁਲਾਇਆ ਗਿਆ ਸੀ ਪਰ ਰਾਜਵੀਰ ਸਿੰਘ ਘੁੰਮਣ ਹੋਰੀ CBI ਅਧਿਕਾਰੀਆਂ ਦੇ ਮੂਹਰੇ ਪੇਸ਼ ਨਹੀਂ ਹੋਏ ਇਹਦੇ ਪਿੱਛੇ ਸ਼ਾਇਦ ਇੱਕ ਕਾਰਨ ਇਹ ਵੀ ਹੋਵੇ ਕਿ ਹਾਈਕੋਰਟ ਦੇ ਵੱਲੋਂ ਸੁਣਾਏ ਗਏ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਆ ਜਿੱਥੇ ਮੰਨਿਆ ਜਾ ਰਿਹਾ ਵੀ 1-2-3 ਦਿਨਾਂ ਦੇ ਵਿੱਚ ਸੁਣਵਾਈ ਹੋ ਜਾਣੀ ਆ ਉਹਦੀ ਉਡੀਕ ਦੇ ਵਿੱਚ ਵੀ ਭਾਈ ਉੱਧਰ ਸੁਣਵਾਈ ਹੋਊਗੀ ਜਿਹੜਾ ਕੋਈ ਨਤੀਜਾ ਹੋਊਗਾ ਉਹਦੇ ਆਧਾਰ ਦੇ ਉੱਤੇ CBI ਅਧਿਕਾਰੀਆਂ ਦੇ ਮੂਹਰੇ ਪੇਸ਼ ਹੋਵਾਂਗੇ ਸ਼ਾਇਦ ਇਹਦੇ ਪਿੱਛੇ ਇਹ ਕਾਰਨ ਮੰਨਿਆ ਜਾ ਰਿਹਾ ਵੀ ਘੁੰਮਣ ਹੋਰੀ ਪੇਸ਼ ਨਹੀਂ ਹੋਏ ਲੰਘੇ ਕੱਲ੍ਹ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ ਅਤੇ ਉਹਨਾਂ ਨੇ ਰਾਜਵੀਰ ਘੁੰਮਣ ਦੇ ਉੱਤੇ ਵੀ ਨਿਤਿਨ ਗੋਹਲ ਦੇ ਉੱਤੇ ਵੀ ਅਤੇ ਕਈ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਉੱਤੇ ਵੀ ਸ਼ਬਦ ਕਵਾਰ ਕੀਤੇ ਆ ਵੀ ਰੁਪਈਆ ਕਿਹੜੇ ਪਾਸਿਓਂ ਕਿਹੜੇ ਪਾਸੇ ਜਾ ਰਿਹਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮਾਈਨਿੰਗ ਦੇ ਮਾਮਲੇ ਦੇ ਵਿੱਚ ਵੀ ਜੇਕਰ ਖੁਲਾਸੇ ਹੋਣ ਲੱਗ ਜਾਣ ਤਾਂ ਬੜਾ ਕੁਝ ਲੋਕਾਂ ਦੇ ਮੂਹਰੇ ਆਊਗਾ ਬੜਾ ਕੁਝ ਬੇਪਰਦ ਹੋ ਜਾਣਾ ਸਵਾਲ ਇਹ ਪੈਦਾ ਹੁੰਦਾ ਜੀ ਕਿ ਜੋ CBI ਦੀ ਛਾਪੇਮਾਰੀ ਆ ਜਿਹੜੀ ਕਿ 6 ਘੰਟੇ ਚੱਲੀ ਆ ਇਹਦੇ ਵਿੱਚੋਂ CBI ਦੇ ਹੱਥ ਲੱਗਾ ਕੀ ਹੋਊਗਾ ਇਹ ਪਤਾ ਲੱਗਾ ਹੁਣ ਤੱਕ ਕਿ ਕੁਝ ਦਸਤਾਵੇਜ਼ ਕੁਝ ਲੈਪਟੋਪ ਅਤੇ ਕੁਝ ਮੋਬਾਈਲ ਜ਼ਬਤ ਕੀਤੇ ਗਏ ਆ ਪਰ ਇਹ ਵੀ ਪਤਾ ਲੱਗਾ ਜੀ ਕਿ ਹੁਣ ਜਦੋਂ ਰਿੜਕਿਆ ਜਾਊਗਾ ਜਦੋਂ ਹੁਣ ਪੁੱਛਗਿੱਛ ਕੀਤੀ ਜਾਊਗੀ ਵੱਖ ਵੱਖ ਨੇਤਾਵਾਂ ਦੇ ਕੋਲੋਂ ਜਿਹੜੇ ਕਿ CBI ਦੇ ਵੱਲੋਂ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਨਾ ਜਦੋਂ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਊਗੀ ਤਾਂ ਕਈ ਹੋਰ ਸ਼ਾਇਦ ਖੁਲਾਸੇ ਹੋਣ ਪਰ ਉਹ ਖੁਲਾਸੇ ਕੀ ਆਮ ਆਦਮੀ ਪਾਰਟੀ ਦੀਆਂ ਚੂਲਾਂ ਹਿਲਾਉਣਗੇ ਅਤੇ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੁਝ ਨਹੀਂ ਵਿਗੜੂਗਾ ਅਤੇ ਆਮ ਆਦਮੀ ਪਾਰਟੀ ਪਾਕ ਸਾਫ਼ ਹੋ ਕੇ ਨਿਕਲੂਗੀ? ਇਹ ਹੁਣ ਲੋਕਾਂ ਦੇ ਧਿਆਨ ਦੇ ਵਿੱਚ ਜਿਵੇਂ ਜਿਵੇਂ ਗੱਲ ਆਈ ਉਵੇਂ ਉਵੇਂ ਲੋਕਾਂ ਦੀ ਰਾਏ ਨੇ ਡਿਵੈਲਪ ਹੋਣਾ। ਕਾਂਗਰਸ ਨੇ ਗੱਲ ਕਹੀ ਆ ਕਿ ਹੁਣ ਤੁਹਾਡੇ ਕੋਲ ਸਮਾਂ, ਤੁਸੀਂ ਕਰੋ ਸਾਹਮਣਾ। ਅਕਾਲੀ ਦਲ ਨੇ ਵੀ ਇਹ ਗੱਲ ਕਹੀ ਆ ਅਤੇ ਬੀਜੇਪੀ ਨੇ ਵੀ ਇਹ ਗੱਲ ਕਹੀ ਆ। ਸੋ ਵੇਨੇ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ। ਪਰ ਕੱਲ੍ਹ ਤਾਂ ਡਰਾਮੇਬਾਜ਼ੀ ਵੀ ਬਹੁਤ ਹੋਈ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ। ਜੇਕਰ ਕੋਈ ਰਸ ਵਾਲੀ ਗੱਲ ਨਾ ਕੀਤੀ ਜਾਵੇ ਤਾਂ ਮੇਰਾ ਖਿਆਲ ਵੀ 90% ਲੋਕਾਂ ਨੇ ਖਬਰਾਂ ਸੁਣਨੀਆਂ ਹੀ ਬੰਦ ਕਰ ਦੇਣੀਆਂ, ਕਿਉਂਕਿ ਬਹੁਤੇ ਲੋਕ ਤਾਂ ਇਹ ਗੱਲ ਸੁਣਨ ਵਾਸਤੇ ਵੀ ਕਿਹਨੇ ਕਿਹਦਾ ਕੰਮ ਖਿੱਚਤਾ ਅਤੇ ਕਿਹਨੇ ਕਿਹਦਾ ਫੱਟਾ ਚੱਕਤਾ, ਇਹਦੇ ਕਰਕੇ ਖਬਰਾਂ ਸੁਣਦੇ ਆ। ਨਹੀਂ ਤਾਂ ਇਉਂ ਲੱਗੂਗਾ ਵੀ ਭਾਈ ਇਹ ਖੁਸ਼ਕ ਵਿਸ਼ਾ ਹੈਗਾ। ਉਹ ਖੁਸ਼ਕੀ ਚੱਕਣ ਦੇ ਲਈ ਪੰਜਾਬ ਦੇ ਵਿੱਚ ਕਈ ਨਵੀਆਂ ਨਵੀਆਂ ਗੱਲਾਂ ਹੁੰਦੀਆਂ। ਜਦੋਂ ਘਰਾਚੋਂ ਦੇ ਵਿੱਚ ਗਈ ਇੱਥੇ CBI ਦੀ ਟੀਮ ਅਤੇ ਉੱਥੇ ਕਹਿੰਦੇ ਜੀ ਕਿ ਇੱਕ ਤਾਂ ਵਾਰਸ ਪੰਜਾਬ ਦੇ ਧਿਰ ਦਾ ਨੇਤਾ ਅਤੇ ਇੱਕ ਪੁਨਰ ਸੁਰਜੀਤੀ ਧਿਰ ਦਾ, ਇਹਨਾਂ ਦੋਹਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਵੀ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਹੋਰਾਂ ਨੇ ਢੋਲ ਵਜਾਏ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: CBI ਦੀਆਂ ਗੱਡੀਆਂ ਦੇ ਉੱਤੇ ਕਹਿੰਦੇ ਜੀ ਫੁੱਲ ਸੁੱਟੇ ਆ ਅਤੇ ਉੱਥੇ ਕਹਿੰਦੇ ਜੀ ਭੰਗੜਾ ਵੀ ਪਿਆ, ਜਿਹਦੇ ਕਰਕੇ ਇੱਕ SHO ਆ ਜਿਹੜਾ ਅਤੇ ਉਹਨੂੰ ਕਹਿੰਦੇ ਜੀ ਕਿ ਮੁਤਲ ਵੀ ਕੀਤਾ ਗਿਆ। ਇਹ ਵੀ ਪਤਾ ਲੱਗਾ ਜੀ ਕਿ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਦੋ ਨੇਤਾਵਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵੀ ਭਾਈ ਤੁਸੀਂ CBI ਦੀ ਗੱਡੀ ਦੇ ਉੱਤੇ ਫੁੱਲ ਸੁੱਟੇ ਆ, ਅਤੇ 5 ਘੰਟੇ ਤੱਕ ਉਹਨਾਂ ਦੇ ਕੋਲੋਂ ਪੁੱਛਗਿੱਛ ਕਰਕੇ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ। ਹੁਣ ਉਹਨਾਂ ਨੇ ਸਵਾਲ ਕੀਤਾ, ਉਹ ਕਹਿੰਦੇ ਵੀ ਜਦੋਂ ਇੱਥੇ ਗਮਾਡਾ ਵਾਲਾ ਚੱਕਰ ਪਿਆ ਸੀ, ਜਦੋਂ ਇੱਥੇ ਆ ਕੇ ਅਤੇ ਕੇਂਦਰੀ ਟੀਮਾਂ ਨੇ ਅਤੇ ਪੜਤਾਲ ਸ਼ੁਰੂ ਕੀਤੀ ਸੀ, ਉਦੋਂ ਆਮ ਆਦਮੀ ਪਾਰਟੀ ਵਾਲਿਆਂ ਨੇ CBI ਅਧਿਕਾਰੀਆਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਸੀ, ਉਦੋਂ ਤਾਂ ਕਾਰਵਾਈ ਹੋਈ ਨਹੀਂ। ਅਤੇ ਜੇ ਅਸੀਂ ਫੁੱਲ ਸਿੱਟਤੇ ਅਤੇ ਜੇ ਅਸੀਂ ਭੰਗੜਾ ਪਾ ਲਿਆ ਅਤੇ ਜੇ ਅਸੀਂ ਢੋਲ ਵਜਾ ਲਏ ਤਾਂ ਫਿਰ ਸਾਡੇ ਉੱਤੇ ਕਾਰਵਾਈ ਹੁੰਦੀ ਆ। ਯਾਨੀ ਕਿ ਇਸ ਤਰੀਕੇ ਦੀਆਂ ਗਤੀਵਿਧੀਆਂ ਵੀ ਸਾਹਮਣੇ ਆ ਰਹੀਆਂ। ਵੀ ਨਹੀਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ, ਪਰ ਸਭ ਦਾ ਧਿਆਨ ਇਸੇ ਗੱਲ ਵੱਲ ਟਿਕਿਆ ਕਿ ਜੋ ਕੁਝ ਪਿਛਲੇ 24 ਘੰਟਿਆਂ ਦੇ ਵਿੱਚ ਹੋਇਆ ਇਹਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਦੂਰ ਰਸੀ ਅਸਰ ਕਿੰਨਾ ਕੁ ਪੈਣਾ, ਕੀ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਹੋਊਗਾ ਜਾਂ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋਣਾ, ਜਾਂ ਫਿਰ ਆਮ ਆਦਮੀ ਪਾਰਟੀ ਦੀ ਥਾਂ ਕੋਈ ਹੋਰ ਧਿਰ ਲੈ ਲਊਗੀ? ਪਹਿਲਾਂ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। CBI ਦੇ ਵੱਲੋਂ ਦਰਜ FIR ਦੀ ਕਾਪੀ ਜਨਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਨੇ ਚੰਡੀਗੜ੍ਹ ਦੀ ਸਪੈਸ਼ਲ CBI ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ। ਉਹਨਾਂ ਨੇ ਕਿਹਾ ਕਿ CBI ਨੇ ਉਹਨਾਂ ਦੇ ਉੱਤੇ ਅਤੇ ਹੋਰਨਾਂ ਦੇ ਖਿਲਾਫ ਦਰਜ ਮਾਮਲੇ ਦੇ ਨਾਲ ਸੰਬੰਧਿਤ FIR ਨੂੰ ਅਪਲੋਡ ਕਰਨ ਦੇ ਵਿੱਚ ਛੋਟ ਦੇਣ ਦੇ ਲਈ ਅਰਜ਼ੀ ਦਿੱਤੀ ਸੀ। CBI ਨੇ ਇਹ ਕਹਿੰਦੇ ਹੋਏ ਛੋਟ ਮੰਗੀ ਸੀ ਕਿ ਮਾਮਲਾ ਸੰਵੇਦਨਸ਼ੀਲ ਹੈ। CBI ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕੀਤਾ ਸੀ। ਘੁੰਮਣ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਏ ਐਡਵੋਕੇਟ ਨੇ ਦਲੀਲ ਦਿੱਤੀ ਕਿ ਏਜੰਸੀ ਨੂੰ FIR ਅਪਲੋਡ ਨਾ ਕਰਨ ਦਾ ਹੁਕਮ ਮਿਲਿਆ ਸੀ, ਪਰ ਇਸ ਦੇ ਬਾਵਜੂਦ FIR ਮੀਡੀਆ ਅਤੇ ਆਮ ਲੋਕਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ। ਉਹਨਾਂ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ਘੁੰਮਣ ਦੇ ਅਕਸ ਨੂੰ ਖਰਾਬ ਕਰਨ ਦੇ ਮਕਸਦ ਨਾਲ ਕੀਤਾ ਗਿਆ। ਫੈਰੀ ਸੋਫਤ ਨੇ ਦਲੀਲ ਦਿੱਤੀ ਹੈ ਕਿ ਇਹ ਅਦਾਲਤ ਦੇ ਸਨਮਾਨ ਦੇ ਨਾਲ ਜੁੜਿਆ ਹੋਇਆ ਸਪਸ਼ਟ ਮਾਮਲਾ। ਉਹਨਾਂ ਨੇ ਅਦਾਲਤ ਨੂੰ FIR ਜਨਤਕ ਹੋਣ ਦੇ ਮਾਮਲੇ ਦੇ ਵਿੱਚ ਸੰਬੰਧਿਤ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹਦੀ ਸੁਣਵਾਈ ਕਰਦੇ ਹੋਏ ਕੋਰਟ ਨੇ CBI ਨੂੰ ਨੋਟਿਸ ਜਾਰੀ ਕਰਕੇ 12 ਅਕਤੂਬਰ ਤੱਕ ਜਵਾਬ ਦਾਖਲ ਕਰਨ ਦੇ ਲਈ ਵੀ ਕਿਹਾ। ਉੱਧਰ ਪਤਾ ਲੱਗਾ ਕਿ CBI ਦੇ ਅਧਿਕਾਰੀਆਂ ਦੀ ਗੱਡੀ ਦੇ ਉੱਤੇ ਫੁੱਲ ਸੁੱਟਣ ਦੇ ਮਾਮਲੇ ਦੇ ਵਿੱਚ ਅਤੇ ਢੋਲ ਵਜਾਉਣ ਦੇ ਮਾਮਲੇ ਦੇ ਵਿੱਚ ਭਵਾਨੀਗੜ੍ਹ ਦੇ SHO ਯਸ਼ਪਾਲ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਕਾਰਵਾਈ ਸਿਕਿਉਰਿਟੀ ਦੇ ਵਿੱਚ ਭੁੱਲ ਹੋਣ ਕਰਕੇ ਜਾਂ ਅਣਗਹਿਲੀ ਵਰਤਣ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਰਾਜਵੀਰ ਘੁੰਮਣ ਹੋਰਾਂ ਦਾ ਇਹ ਕਹਿਣਾ ਕਿ ਭਾਈ ਇਹ ਸਾਰਾ ਕੁਝ ਸਿਆਸਤ ਤੋਂ ਪ੍ਰੇਰਿਤ ਕੀਤਾ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਇਹ ਕਹਿਣਾ ਕਿ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।
6: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955

0: Yeah, St. James Street.
1: ਪਰ ਆਮ ਆਦਮੀ ਪਾਰਟੀ ਦੇ ਕਈ ਹੋਰ MLA ਵੀ ਬੋਲੇ ਇਸ ਮਾਮਲੇ 'ਚ। ਜਿਵੇਂ ਆਮ ਆਦਮੀ ਪਾਰਟੀ ਦੇ ਨੇਤਾ ਬੋਲਦੇ ਹੁੰਦੇ ਆ, ਉਹਨਾਂ ਦੇ ਵਿੱਚੋਂ ਬਹੁਤੇ ਉਵੇਂ ਨਹੀਂ ਬੋਲੇ। ਦਬਵੀਂ ਸੁਰ ਦੇ ਵਿੱਚ ਉਹਨਾਂ ਨੇ ਆਪਦੀ ਫਾਰਮੈਲਿਟੀ ਜ਼ਰੂਰ ਕੀਤੀ ਆ ਕਿ ਭਾਈ ਜੋ ਕੁਝ ਹੋਇਆ ਕੇਂਦਰ ਦੇ ਵੱਲੋਂ ਕਰਵਾਇਆ ਜਾ ਰਿਹਾ, ਜੋ ਕੁਝ ਹੋ ਰਿਹਾ ਉਹ ਚੋਣਾਂ ਕਰਕੇ ਹੋ ਰਿਹਾ। ਪਰ ਜਿਵੇਂ ਆਮ ਆਦਮੀ ਪਾਰਟੀ ਦੇ ਨੇਤਾ ਪੰਜਾਬ ਦੀ ਕਿਸੇ ਵਿਰੋਧੀ ਪਾਰਟੀ ਦੇ ਖਿਲਾਫ ਜਦੋਂ ਵਿਜੀਲੈਂਸ ਦੀ ਕਾਰਵਾਈ ਹੁੰਦੀ ਆ ਉਦੋਂ ਨਿੱਠ ਕੇ ਬੋਲਦੇ ਹੁੰਦੇ ਆ, ਹੁਣ ਉਹ ਉਸ ਰੌਂ ਦੇ ਵਿੱਚ ਨਹੀਂ ਬੋਲੇ। ਜਾਂ ਤਾਂ ਉਹਨਾਂ ਨੂੰ ਇਹ ਹੋਊਗਾ ਕਿ ਕਿਤੇ ਸਾਡੇ ਵੱਲ ਨਾ ਆ ਜਾਏ ਪੜਤਾਲ, ਅਤੇ ਜਾਂ ਇਹ ਹੋਊਗਾ ਕਿ ਭਾਈ ਜਿਵੇਂ ਸਾਨੂੰ ਨੁਕਰੇ ਲਾ ਕੇ ਰੱਖਿਆ ਸੀ ਇਸ ਕਰਕੇ ਆਪਾਂ ਵੀ ਕਿਉਂ ਹੁਬ ਕੇ ਬੋਲਣਾ। ਦੇਖਦੇ ਕੀ ਬਣਦਾ। ਪਰ ਇਹ ਗੱਲ ਜ਼ਰੂਰ ਆ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿੰਨੀ ਕਾਹਲੀ ਦੇ ਵਿੱਚ ED ਦੀ ਅਤੇ CBI ਦੀ ਐਂਟਰੀ ਹੋਈ ਆ, ਇਹਨੇ ਬਹੁਤ ਵੱਡੇ ਸਵਾਲ ਖੜ੍ਹੇ ਕੀਤੇ ਆ। ਤੁਸੀਂ ਦੇਖੋ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਆ ਵੀ ਇੱਧਰ ਤਾਂ ਹਾਈਕੋਰਟ ਦੇ ਵੱਲੋਂ CBI ਨੂੰ ਪੜਤਾਲ ਦੀ ਗੱਲ ਕਹੀ ਗਈ ਆ, ਅਤੇ 24 ਘੰਟੇ ਦੇ ਵਿੱਚ ਉਸ ਤੋਂ ਪਹਿਲਾਂ ਹੀ ਸਾਰਾ ਕੁਝ ਕਰ ਦਿੱਤਾ ਗਿਆ, ਜਦਕਿ CBI ਦੇ ਕੋਲ ਕਈ ਦਹਾਕਿਆਂ ਤੋਂ ਕਈ ਕੁਝ ਪਿਆ ਵੱਖ ਵੱਖ ਮਾਮਲਿਆਂ ਦੇ ਵਿੱਚ, ਉਹਨਾਂ ਮਾਮਲਿਆਂ ਦੀ ਇੰਨੀ ਛੇਤੀ ਪੜਤਾਲ ਨਹੀਂ ਕੀਤੀ ਗਈ ਅਤੇ ਇੰਨੇ ਦਹਾਕੇ ਬੀਤਣ ਦੇ ਬਾਵਜੂਦ ਕੁਝ ਨਹੀਂ ਹੋਇਆ। ਪਰ ਇੱਥੇ ਦੇਖੋ ਵੀ 24 ਘੰਟੇ ਦੇ ਵਿੱਚ ਹੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਆ। ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੂੰ ਆਉਂਦੇ ਸਮੇਂ ਦੇ ਵਿੱਚ ਨਾਗਵਲ ਪੈ ਜਾਣਾ। ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਜਿਹੜੇ ਨੇ ਉਹ ਜਾਣਦੇ ਸੀ ਕਿ ਬਹੁਤ ਜਲਦ ਕੁਝ ਨਾ ਕੁਝ ਇਹੋ ਜਿਹਾ ਹੋ ਜਾਣਾ, ਇਸ ਕਰਕੇ ਉਹ ਗੈਰ ਸਰਗਰਮ ਪਿਛਲੇ ਕੁਝ ਹਫ਼ਤਿਆਂ ਤੋਂ ਚੱਲ ਰਹੇ ਸੀ। ਉਹ ਆਪਦਾ ਕੰਮ ਕਰਦੇ ਸੀ ਪਰ ਜਿੰਨਾ ਹੁਬ ਕੇ ਮੀਡੀਆ ਦੇ ਮੂਹਰੇ ਆਉਂਦੇ ਸੀ ਉਹਨਾਂ ਨੇ ਉਵੇਂ ਉੱਡ ਕੇ ਆਉਣਾ ਬੰਦ ਕਰਤਾ ਸੀ। ਹਾਲੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਪੰਜਾਬ ਦੇ ਵਿੱਚ ਪ੍ਰਚਾਰ ਦੀਆਂ ਮੁਹਿੰਮਾਂ ਚਲਾਈਆਂ ਗਈਆਂ, ਜੋ ਪੰਜਾਬ ਦੇ ਵਿੱਚ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਮਾਈਨਿੰਗ ਦੇ ਮਾਮਲੇ 'ਚ ਮੁੱਦੇ ਉੱਠੇ ਆ, ਜੋ ਵੱਖ ਵੱਖ ਮਾਮਲਿਆਂ ਦੇ ਵਿੱਚ ਦਿੱਲੀ ਦੀਆਂ ਟੀਮਾਂ ਨੂੰ ਵੀ ਟੈਂਟ ਵੀ ਲਾਉਣਾ ਦਿੱਲੀ ਵਾਲਿਆਂ ਨੇ, ਕੁਰਸੀਆਂ ਲਾਉਣੀਆਂ ਦਿੱਲੀ ਵਾਲਿਆਂ ਨੇ, ਪ੍ਰਚਾਰ ਕਰਨਾ ਦਿੱਲੀ ਵਾਲਿਆਂ ਨੇ, ਤੀਰਥ ਯਾਤਰਾ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਆ, ਉਹ ਸਾਰੇ ਕੁਝ ਦੀ ਵੀ ਕਹਿੰਦੇ ਬਹੁਤ ਵੱਡੇ ਪੱਧਰ ਦੇ ਉੱਤੇ ਪੜਤਾਲ ਹੋਣੀ ਆ। CBI ਦੀਆਂ ਟੀਮਾਂ ਦੇ ਵੱਲੋਂ ਫਿਲਹਾਲ ਤਾਂ ਸਿਰਫ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬਦਲੀਆਂ, ਇੱਥੇ ਪੋਸਟਿੰਗ, ਇੱਥੇ ਟੈਂਡਰ ਅਤੇ ਕੁਝ ਹੋਰ ਮੁੱਦਿਆਂ ਦੇ ਉੱਤੇ ਪੜਤਾਲ ਕੀਤੀ ਜਾ ਰਹੀ ਆ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਮੰਗ ਕੀਤੀ ਆ ਕਿ ਬਾਕੀ ਮੁੱਦਿਆਂ ਦੇ ਉੱਤੇ ਵੀ ED ਦੇ ਵੱਲੋਂ ਅਤੇ CBI ਦੇ ਵੱਲੋਂ ਪੜਤਾਲਾਂ ਸ਼ੁਰੂ ਕੀਤੀਆਂ ਜਾਣ, ਉਹਦੇ ਵਿੱਚ ਵੀ ਉਹ ਕਹਿੰਦੇ ਜੀ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਣਾ। ਸੋ ਵੇਨੇ ਆ ਕਿ ਆਮ ਆਦਮੀ ਪਾਰਟੀ ਆਪਦੀ ਬਣੀ ਹੋਈ ਲਹਿਰ ਨੂੰ ਬਰਕਰਾਰ ਕਿਵੇਂ ਰੱਖਦੀ ਆ, ਅਤੇ ਵਿਰੋਧੀ ਪਾਰਟੀਆਂ ਦੀ ਇਸ ਸਾਰੇ ਮਾਮਲੇ ਦੇ ਵਿੱਚ ਚੜ੍ਹਤ ਹੁੰਦੀ ਆ ਜਾਂ ਉਹ ਇਵੇਂ ਰਿੰਗਦੀਆਂ ਜਾਂ ਆਉਂਦੇ ਸਮੇਂ 'ਚ ਕੋਈ ਹੋਰ ਨਤੀਜਾ ਆਊਗਾ। ਪੰਜਾਬ ਦੇ ਵਿੱਚ ਅਤੇ ਸਮੁੱਚੇ ਭਾਰਤ ਦੇ ਵਿੱਚ ਜਿਨਜ਼ੀ ਦਾ ਅੰਦਾਜ਼ ਇਸ ਵੇਲੇ ਰਾਜਨੀਤਿਕ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ। ਇਹ ਪਹਿਲੀ ਵਾਰ ਆ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ ਮੋਦੀ ਸਾਹਿਬ, ਉਹ ਜਿਨਜ਼ੀ ਦੇ ਅੱਗੇ ਯਾਨੀ ਕਿ ਨੌਜਵਾਨ ਵਰਗ ਦੇ ਅੱਗੇ, ਵਿਦਿਆਰਥੀ ਵਰਗ ਦੇ ਅੱਗੇ ਕਹਿ ਦਈਏ ਝੁੱਕ ਗਏ ਜਾਂ ਕਹਿ ਦਈਏ ਉਹਨਾਂ ਨੂੰ ਰੀਸ ਕਰਨ ਲੱਗ ਪਏ ਜਾਂ ਕਹਿ ਦਈਏ ਉਹਨਾਂ ਦੀ ਪਸੰਦ ਨਾਪਸੰਦ ਨੂੰ ਮੁੱਖ ਰੱਖ ਕੇ ਰੀਲਾਂ ਬਣਾਉਣ ਲੱਗੇ ਆ। ਉਹ ਅੱਧੀ ਰਾਤ ਨੂੰ ਉੱਠ ਕੇ ਆਪਦੇ ਹੱਥ ਦੇ ਵਿੱਚ ਮੋਬਾਈਲ ਫੜ ਕੇ ਕਹਿੰਦੇ ਜੀ ਕਿ ਹੈਲੋ ਫਰੈਂਡਸ, ਅੱਜ ਮੇਰਾ ਦਿਲ ਕਰ ਰਿਹਾ ਹੈ ਕਿ ਮੈਂ ਆਪਸੇ ਬਹੁਤ ਸੀ ਬਾਤੇਂ ਕਰੂੰ। ਨਹੀਂ ਤਾਂ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਤਰੀਕੇ ਦੇ ਅੰਦਾਜ਼ ਦੇ ਵਿੱਚ ਕਦੇ ਵੇਖਿਆ ਨਹੀਂ ਸੀ। ਜੰਤਰ ਮੰਤਰ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਨੇ ਪ੍ਰਦਰਸ਼ਨ ਕੀਤਾ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈਣਾ ਪਿਆ ਜਾਂ ਕਹਿ ਲਈਏ ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਅਤੇ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਵੀ ਅਤੇ ਸੱਤਾਧਾਰੀ ਧਿਰ ਕੇਂਦਰ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਿਵੇਂ ਅਸੀਂ ਮਜ਼ਦੂਰਾਂ ਦੇ ਉੱਤੇ, ਕਿਸਾਨਾਂ ਦੇ ਉੱਤੇ, ਜਵਾਨਾਂ ਦੇ ਉੱਤੇ, ਬੀਬੀਆਂ ਦੇ ਉੱਤੇ ਕਹਿ ਦਈਏ ਵੀ ਸਿਆਸੀ ਡੋਰੇ ਪਾਉਂਦੇ ਹਾਂ, ਉਵੇਂ ਹੁਣ ਜਿਨਜ਼ੀ ਦੇ ਉੱਤੇ ਵੀ ਡੋਰਾ ਪਾਉਣਾ ਪਊਗਾ। ਅਤੇ ਜਿਨਜ਼ੀ ਇਹਨਾਂ ਦੀ ਪਕੜ ਦੇ ਵਿੱਚ ਉਵੇਂ ਆ ਨਹੀਂ ਰਿਹਾ, ਕਿਉਂਕਿ ਇਹ ਇੱਕ ਵਾਰ ਤਾਂ ਕਹਿੰਦੇ ਵੀ ਤੁਸੀਂ ਆਟਾ ਲੈ ਲਓ ਸਾਨੂੰ ਵੋਟ ਪਾ ਦਿਓ, ਤੁਹਾਡੇ ਲਈ ਆਹ ਕਰ ਤਾਂ ਸਾਨੂੰ ਵੋਟ ਪਾ ਦਿਓ, ਪਰ ਨੌਜਵਾਨ ਵਰਗ ਨੇ ਵੱਖਰੀ ਭਾਂਤ ਦਾ ਸੋਚਣਾ ਹੁੰਦਾ। ਇਸ ਕਰਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਕਮੇਟੀਆਂ ਬਣਾ ਲਈਆਂ, ਉਹਨਾਂ ਦੇ ਵੱਲੋਂ ਤਿਆਰੀਆਂ ਬੜੇ ਵੱਡੇ ਪੱਧਰ 'ਤੇ ਆ ਕਿ ਭਾਈ ਇਸ ਵਰਗ ਨੇ ਵੀ ਜਿਹਨੇ ਹੁਣ ਵੋਟਾਂ ਪਾਉਣੀਆਂ ਸ਼ੁਰੂ ਕੀਤੀਆਂ ਜਾਂ ਕਰਨੀਆਂ, ਇਹਨਾਂ ਨੂੰ ਆਪਣੇ ਪਾਲੇ ਦੇ ਵਿੱਚ ਕੀਤਾ ਜਾਵੇ। ਅਤੇ ਇਹਦਾ ਅਸਰ ਪੰਜਾਬ ਦੇ ਵਿੱਚ ਵੀ ਆ। ਇਹਦਾ ਅਸਰ ਪੰਜਾਬ ਦੇ ਵਿੱਚ ਕਿਵੇਂ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਮੋਗਾ ਦੇ ਵਿੱਚ ਗਏ, ਇੱਕ ਕਾਲਜ ਦੇ ਵਿੱਚ ਗਏ ਆ, ਉਹਨਾਂ ਨੂੰ ਕੁੜਤੇ ਪਜਾਮੇ ਦੀ ਥਾਂ 'ਤੇ ਪਹਿਲੀ ਵਾਰ ਬੜੇ ਲੰਮੇ ਸਮੇਂ ਬਾਅਦ, ਬੜੇ ਕਹਿ ਦਈਏ ਵੀ ਕਈ ਵਰ੍ਹਿਆਂ ਬਾਅਦ ਹੀ ਅਸੀਂ ਪਹਿਲੀ ਵਾਰ ਦੇਖਿਆ ਵੀ ਉਹ ਪੈਂਟ ਸ਼ਰਟ ਦੇ ਵਿੱਚ ਨਜ਼ਰ ਆਏ ਆ। ਕਿਉਂਕਿ ਜਦੋਂ ਯੂਥ 'ਚ ਜਾਣਾ, ਕੋਲਜੀਏਟ ਮੁੰਡੇ ਕੁੜੀਆਂ 'ਚ ਜਾਣਾ, ਅਤੇ ਫਿਰ ਉਹਨਾਂ ਵਰਗਾ ਸਟਾਈਲ ਲੈ ਕੇ ਜਾਣਾ। ਦੁਰਿੰਦਰ ਫਿਲਮ ਦੇ ਗਾਣੇ ਦੇ ਉੱਤੇ ਉਹਨਾਂ ਦੀ ਐਂਟਰੀ ਹੁੰਦੀ ਹੈ ਵਿਦਿਆਰਥੀਆਂ ਦੇ ਵਿੱਚ, ਅਤੇ ਉਹ ਬੜੇ ਫਨੀ ਮੂਡ ਦੇ ਵਿੱਚ, ਬੜੇ ਮਜ਼ਾਹੀਆ ਮੂਡ ਦੇ ਵਿੱਚ ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਆ ਉਸ ਅੰਦਾਜ਼ ਦੇ ਵਿੱਚ ਗੱਲ ਕਰ ਰਹੇ ਆ। ਇਹਦਾ ਮਤਲਬ ਕੀ ਹੋਇਆ, BJP ਨੇ ਬੜੇ ਵੱਡੇ ਪੱਧਰ ਦੇ ਉੱਤੇ ਕਮੇਟੀਆਂ ਬਣਾਈਆਂ ਜਿਨਜ਼ੀ ਨਾਲ ਜੁੜਨ ਦੇ ਲਈ, ਅਤੇ ਉੱਧਰ ਆਪਾਂ ਜਾਣਦੇ ਹਾਂ ਕਿ ਸੰਘ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਮੋਹਨ ਭਾਗਵਤ ਦੇ ਵੱਲੋਂ ਜਿਨਜ਼ੀ ਨਾਲ ਗੱਲਬਾਤ ਕੀਤੀ ਗਈ ਆ। ਰਾਹੁਲ ਗਾਂਧੀ ਜਿਣਜ਼ੀ ਦੇ ਨਾਲ ਲਗਾਤਾਰ ਮੁਲਾਕਾਤਾਂ ਦੇ ਵਿੱਚ ਆ, ਕਾਲਜਾਂ 'ਚ ਯੂਨੀਵਰਸਿਟੀਆਂ 'ਚ ਜਾ ਕੇ ਗੱਲਬਾਤ ਕਰ ਰਹੇ ਆ, ਅਤੇ ਪੰਜਾਬ ਦੇ ਵਿੱਚ ਵੀ ਇਹਦਾ ਅਸਰ ਇਹ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਸਿੱਧੀ ਗੱਲਬਾਤ, ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਉਹ ਵੀ ਜਾਣਦੇ ਕਿ ਜੇਕਰ ਅਸੀਂ ਯੂਥ ਦੇ ਮਨਾਂ ਵਿੱਚ ਥਾਂ ਬਣਾ ਲਈ ਅਤੇ ਫਿਰ ਆਉਂਦੇ ਸਮੇਂ ਦੇ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਵੀ ਪਸਾਰਾ ਹੋਣਾ, ਮੰਨ ਲਓ ਕੋਈ ਮੁੰਡਾ ਜਾਂ ਕੋਈ ਕੁੜੀ ਜਿਨ੍ਹਾਂ ਨੇ ਸਵਾਲ ਜਵਾਬ ਕੀਤੇ ਅਤੇ ਉਹ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਏ ਅਤੇ ਘਰ ਜਾ ਕੇ ਤਾਂ ਉਹ ਗੱਲ ਕਰਨਗੇ ਨਾ ਕਿ ਬੇਬੇ ਅੱਜ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਆਏ ਸੀ ਸ਼ਾਗੇ।
2: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
3: This is 92.7 FM CKJS.
4: Save with instant rebates provided by Efficiency Manitoba. We're here to help you save on your energy efficient purchases and on your energy bills. Right now, we're offering $5 and $10 off select energy efficient products at participating retailers. Save instantly on dimmers, outdoor plug-in timers, energy efficient shower heads, weather stripping and more. Offer ends December 10th. Visit efficiencymb.ca/instant-rebates to find a retailer near you.
1: ਬੇਬੇ ਬਾਪੂ, ਅੱਜ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਕੱਲੀ ਇਕੱਲੀ ਗੱਲ ਦਾ ਉੱਤਰ ਬੜੀ ਵਿਵਾਕੀ ਨਾਲ ਦਿੱਤਾ। ਉਹ ਇਸ ਤਰੀਕੇ ਦਾ ਪਸਾਰਾ, ਇਸ ਤਰੀਕੇ ਦੇ ਨਾਲ ਕਹਿ ਦਈਏ ਵੀ ਲਗਾਤਾਰ ਅੱਗੇ ਤੋਂ ਅੱਗੇ ਦਾਇਰਾ ਹੋਰ ਵੱਡਾ ਹੋਊਗਾ। ਇਸ ਗੱਲ ਦੀ ਕੋਸ਼ਿਸ਼ ਹੋਰ ਪਾਰਟੀਆਂ ਨੇ ਵੀ ਕਰਨੀ ਆ, ਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਉਹ ਜੈਨਜ਼ੀ ਨੂੰ ਕਿਵੇਂ ਮਿਲੇ ਆ, ਕੀ ਗੱਲਾਂ ਹੋਈਆਂ, ਅਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਵਿੱਚ ਵਾਈਬ ਪੰਜਾਬ ਦੀ ਬੈਨਰ ਹੇਠ ਜੈਨਜ਼ੀ ਵੋਟਰਾਂ ਦੇ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਦਾ ਅੰਦਾਜ਼ ਵੱਖਰਾ ਦਿਸਿਆ। ਸੁਖਬੀਰ ਸਿੰਘ ਬਾਦਲ ਆਮ ਤੌਰ ਦੇ ਉੱਤੇ ਪਹਿਨੇ ਜਾਣ ਵਾਲੇ ਰਵਾਇਤੀ ਕੁੜਤੇ ਪਜਾਮੇ ਦੀ ਥਾਂ ਪੈਂਟ ਸ਼ਰਟ ਪਾ ਕੇ ਵਿਦਿਆਰਥੀਆਂ 'ਚ ਪਹੁੰਚੇ, ਜਿਹਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਮੰਚ ਦੇ ਉੱਤੇ ਉਹਨਾਂ ਦੀ ਐਂਟਰੀ ਧੁਰੰਧਰ ਫਿਲਮ ਦੇ ਗਾਣਿਆਂ ਨਾਲ ਹੋਈ ਅਤੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਨੌਜਵਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਉੱਤਰ ਦਿੰਦਿਆਂ ਖੁਲਾਸਾ ਕੀਤਾ ਕਿ ਉਹ ਰੋਜ਼ 3 ਤੋਂ ਲੈ ਕੇ 4 ਘੰਟੇ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਬਿਤਾਉਂਦੇ ਨੇ, ਜਿਸ ਕਰਕੇ ਕਈ ਵਾਰ ਘਰ ਦੇ ਵਿੱਚ ਲੜਾਈ ਵੀ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖੇਤੀਬਾੜੀ ਅਤੇ ਪਾਲਤੂ ਜਾਨਵਰ ਰੱਖਣ ਦਾ ਬਹੁਤ ਸ਼ੌਕ ਹੈ। ਉਹਨਾਂ ਕੋਲ 60 ਤੋਂ ਲੈ ਕੇ 70 ਕਿਸਮਾਂ ਦੇ ਮੁਰਗੇ ਅਤੇ ਦੁਨੀਆ ਦੇ ਸਭ ਤੋਂ ਛੋਟੇ ਘੋੜੇ ਹਨ। ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਪ੍ਰੋਗਰਾਮ ਦੇ ਵਿੱਚ ਪਾਰਦਰਸ਼ਤਾ ਰੱਖਦਿਆਂ ਪੇਟੀ ਦੇ ਵਿੱਚ ਜਾਂ ਕਹਿ ਲਈਏ ਵੀ ਇੱਕ ਡੱਬੇ ਦੇ ਵਿੱਚ ਬੱਚਿਆਂ ਦੇ ਨਾਂ ਵਿਦਿਆਰਥੀਆਂ ਦੇ ਨਾਂ ਲਿਖ ਕੇ ਪਾਏ ਗਏ ਸੀ। ਜਿਹੜੇ ਵਿਦਿਆਰਥੀ ਦੇ ਨਾਂ ਦੀ ਪਰਚੀ ਨਿਕਲਦੀ ਸੀ ਉਹੀ ਸਵਾਲ ਪੁੱਛਦਾ ਸੀ। ਇੱਕ ਵਿਦਿਆਰਥੀ ਨੇ ਘਰ ਦੇ ਵਿੱਚ ਲਾਈਟ ਜਾਣ ਵਾਲੇ ਸਵਾਲ ਦੇ ਉੱਤੇ ਜਦੋਂ ਗੱਲ ਕੀਤੀ ਤਾਂ ਮਜ਼ਾਕੀਆ ਅੰਦਾਜ਼ ਦੇ ਵਿੱਚ ਸੁਖਬੀਰ ਨੇ ਕਿਹਾ ਕਿ ਸਾਡੇ ਵੀ ਲਾਈਟ ਜਾਂਦੀ ਆ, ਪਰ ਜਦੋਂ ਸਾਡੀ ਸਰਕਾਰ ਸੀ ਉਦੋਂ ਫਿਰ ਬਿਜਲੀ ਸਰਪਲੱਸ ਸੀ। ਨੌਜਵਾਨਾਂ ਅਤੇ ਜੈਨਜ਼ੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਵਿਦਿਆਰਥੀਆਂ ਲਈ ਸੀਟਾਂ ਰਾਖਵੀਆਂ ਹੋਣਗੀਆਂ, ਜਿਹਦਾ ਖਰਚਾ ਸਰਕਾਰ ਚੁੱਕੇਗੀ। ਇਸ ਤੋਂ ਇਲਾਵਾ ਵਸਨੀਕਾਂ ਨੂੰ, ਪੰਜਾਬ ਦੇ ਸਾਰੇ ਵਸਨੀਕਾਂ ਨੂੰ 25 ਲੱਖ ਰੁਪਏ ਤੱਕ ਦਾ ਮੈਡੀਕਲ ਬੀਮਾ ਦਿੱਤਾ ਜਾਊਗਾ। ਉਹਨਾਂ ਨੇ ਐਲਾਨ ਕੀਤਾ ਕਿ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਜਾਊਗਾ ਕਿ ਨਸ਼ਾ ਤਸਕਰੀ ਵਿੱਚ ਫੜੇ ਗਏ ਵਿਅਕਤੀ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ ਅਤੇ ਪਰਿਵਾਰ ਦੀ ਜਾਇਦਾਦ ਜ਼ਬਤ ਹੋਊਗੀ। ਨੌਜਵਾਨਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਲਈ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਅਤੇ ਖੇਤੀਬਾੜੀ ਸਕੀਮਾਂ 'ਤੇ 75% ਤੱਕ ਦੀ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਬਣਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਮਸ਼ਹੂਰੀ 'ਤੇ ਹੋਰਡਿੰਗਸ ਦੇ ਉੱਤੇ 500 ਕਰੋੜ ਰੁਪਇਆ ਖਰਚ ਕੀਤਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਕਿ ਚੋਣਾਂ ਦੇ ਵਿੱਚ ਜੈਨਜ਼ੀ ਵੋਟਰਾਂ ਦੀ ਸੋਚ ਨੂੰ ਸਮਝਣਾ ਅਤੇ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਨਾ ਸਿਆਸੀ ਪਾਰਟੀਆਂ ਵਾਸਤੇ ਲਾਜ਼ਮੀ ਹੋ ਗਿਆ। ਇਹੀ ਕਾਰਨ ਹੈ ਕਿ ਆਗੂ ਆਪਣੀ ਪੁਰਾਣੀ ਛਵੀ ਨੂੰ ਤਿਆਰ ਕਰਕੇ ਨੌਜਵਾਨਾਂ ਦੇ ਹੁਣ ਰੂਬਰੂ ਹੋ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ, ਵਧੀਆ ਗੱਲ ਆ, ਇੱਥੇ ਕਾਂਗਰਸ ਨੂੰ ਵੀ, ਆਮ ਆਦਮੀ ਪਾਰਟੀ ਨੂੰ ਵੀ, ਅਕਾਲੀ ਦਲ ਨੂੰ ਵੀ, ਵਾਰਸ ਪੰਜਾਬ ਦੇ ਨੂੰ ਵੀ, ਬੀਜੇਪੀ ਨੂੰ ਵੀ, ਪੁਨਰ ਸੁਰਜੀਤੀ ਨੂੰ, ਬਸਪਾ ਨੂੰ, ਸਭ ਨੂੰ।
2: ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
1: ਲੋਕਾਂ ਦੇ ਵਿੱਚ ਜਾ ਕੇ ਅਤੇ ਯੂਥ ਦੇ ਵਿੱਚ ਵੀ ਜਾ ਕੇ ਆਪਣੀ ਗੱਲ ਰੱਖਣੀ ਚਾਹੀਦੀ ਆ। ਦੇਖੋ, ਗੱਲ ਰੱਖਣਾ ਨੇਤਾ ਦਾ ਅਧਿਕਾਰ ਆ ਅਤੇ ਸਵਾਲ ਕਰਨਾ ਹਾਜ਼ਰੀਨ ਲੋਕਾਂ ਦਾ ਅਧਿਕਾਰ ਆ, ਉਹ ਯੂਥ ਆ ਅਤੇ ਭਾਵੇਂ ਕਿਸੇ ਵੀ ਉਮਰ ਵਰਗ ਦਾ ਬੰਦਾ ਬੁੜੀ ਆ। ਹੁਣ ਦੇਖਦੇ ਹਾਂ ਨੇਤਾਵਾਂ ਦੇ ਉੱਤਰਾਂ ਤੋਂ ਸਵਾਲ ਕਰਤਾ ਧਿਰਾਂ ਕਿੰਨੀਆਂ ਕੁ ਸੰਤੁਸ਼ਟ ਹੁੰਦੀਆਂ। ਪਰ ਸਵਾਲ ਵੀ ਜ਼ਾਬਤੇ ਦੇ ਵਿੱਚ ਤਹਿਜ਼ੀਬ 'ਚ ਰਹਿ ਕੇ ਕਰਨੇ ਚਾਹੀਦੇ ਆ ਅਤੇ ਉੱਤਰ ਦੇਣ ਵਾਲੇ ਨੂੰ ਵੀ ਸਪਸ਼ਟ ਅਤੇ ਤੱਥਾਂ ਦੇ ਨਾਲ ਉੱਤਰ ਦੇਣਾ ਚਾਹੀਦਾ। ਸੁਖਬੀਰ ਬਾਦਲ ਹੋਰੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਰੈਲੀਆਂ ਕਰ ਰਹੇ ਆ, ਬੜੀ ਚੰਗੀ ਗੱਲ ਆ। ਉਹ ਹੁਣ ਖੇਤਰੀ ਪਾਰਟੀ ਨੂੰ ਕਿੰਨਾ ਕੁ ਮਜ਼ਬੂਤ ਕਰ ਸਕਣਗੇ ਇਹ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ। ਪਰ ਇੰਨੀ ਗੱਲ ਮੈਂ ਦਾਅਵੇ ਨਾਲ ਕਹਿਣਾ, ਮੈਨੂੰ ਨਹੀਂ ਪਤਾ ਵੀ ਭਾਈ ਅਕਾਲੀਆਂ ਨੂੰ ਕਿੰਨੀਆਂ ਸੀਟਾਂ ਮਿਲਣੀਆਂ ਅਤੇ ਕੀ ਹੋਣਾ ਅਤੇ ਕੀ ਨਹੀਂ, ਪਰ ਇੰਨਾ ਜ਼ਰੂਰ ਪਤਾ ਕਿ ਐਤਕੀ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਬਹੁਤ ਸਾਰੀਆਂ ਲੋਟੜੀਆਂ ਕਈਆਂ ਦੀਆਂ ਲੱਗਣੀਆਂ। ਅਤੇ ਕੱਲ੍ਹ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਆਈ ਆ, ਕਹਿੰਦੇ ਵੀ ਕੇਂਦਰ ਦੇ ਵਿੱਚ ਵੱਡਾ ਫੇਰਬਦਲ ਹੋ ਰਿਹਾ, ਯਾਨੀ ਕਿ ਵਜ਼ਾਰਤ ਦੇ ਵਿੱਚ, ਕੇਂਦਰੀ ਵਜ਼ਾਰਤ ਦੇ ਵਿੱਚ ਵੱਡਾ ਫੇਰਬਦਲ ਹੋ ਰਿਹਾ। ਉਹਦੇ ਵਿੱਚ ਪੰਜਾਬ ਤੋਂ 2 ਕੈਬਨਿਟ ਮੰਤਰੀ ਬਣਾਏ ਜਾਣ ਦੀ ਸੰਭਾਵਨਾ। ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਸੀ, ਜਿਨ੍ਹਾਂ ਨੂੰ ਕਿ ਪਿਛਲੇ ਦਿਨੀ ਲਾਹ ਦਿੱਤਾ ਗਿਆ, ਅਸਤੀਫਾ ਲੈ ਲਿਆ ਗਿਆ। ਹੁਣ ਕਹਿੰਦੇ ਪੰਜਾਬ ਦੇ ਵਿੱਚੋਂ 2 ਲਏ ਜਾਣੇ ਆ ਚੋਣਾਂ ਨੂੰ ਮੁੱਖ ਰੱਖ ਕੇ। ਇੱਕ ਧਿਰ ਇਹ ਵੀ ਗੱਲ ਕਹਿੰਦੀ, ਕੱਲ੍ਹ ਮੇਰੇ ਨਾਲ ਕਿਸੇ ਨੇ ਗੱਲ ਕੀਤੀ, ਉਹ ਕਹਿੰਦੇ ਜੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਵਜ਼ਾਰਤ ਦੇ ਵਿੱਚ ਮੁੜ ਕੇ ਸ਼ਾਮਲ ਹੋਣ ਦੀ ਸੰਭਾਵਨਾ। ਜੇ ਅਕਾਲੀ ਦਲ ਦਾ ਅਤੇ ਬੀਜੇਪੀ ਦਾ ਗੱਠਜੋੜ ਲਗਭਗ ਜਿਹੜਾ ਸਿਰੇ ਲੱਗਿਆ ਦਿਸਦਾ, ਜੇ ਸੱਚੀ ਮੁੱਚੀ ਸਿਰੇ ਲੱਗਾ ਹੋਇਆ ਤਾਂ ਬੀਬੀ ਬਾਦਲ ਇੱਕ ਵਾਰ ਫਿਰ ਕੇਂਦਰ ਦੀ ਵਜ਼ਾਰਤ 'ਚ ਜਾਣਗੇ। ਜੇ ਉੱਧਰ ਨਹੀਂ ਤਾਂ ਰਾਘਵ ਚੱਡਾ ਪਹਿਲੇ ਨੰਬਰ ਦੇ ਉੱਤੇ ਆ, ਅਤੇ ਫਿਰ ਉਹ ਕਹਿੰਦੇ ਜੀ ਦੂਜੇ ਨੰਬਰ ਦੇ ਉੱਤੇ ਸੁਨੀਲ ਜਾਖੜ ਹੋ ਰਹੀ ਆ, ਫਿਰ ਸਤਨਾਮ ਸਿੰਘ ਸੰਧੂ, ਵਿਕਰਮਜੀਤ ਸਿੰਘ ਸਾਹਨੀ, ਇਹ ਵੀ ਨਾਂ ਹੈਗੇ ਆ। ਯਾਨੀ ਕਿ ਬੀਜੇਪੀ ਦੇ ਵੱਲੋਂ ਪੰਜਾਬ ਦੀਆਂ ਵੋਟਾਂ ਨੂੰ ਮੁੱਖ ਰੱਖ ਕੇ 2 ਕੇਂਦਰੀ ਮੰਤਰੀ ਪੰਜਾਬ ਦੇ ਵਿੱਚੋਂ ਬਣਾਏ ਜਾਣ ਦੀ ਸੰਭਾਵਨਾ ਪੂਰੀ ਪੂਰੀ ਆ। ਲੰਘੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੇ ਬਾਬਤ ਇੱਕ ਬੜੀ ਵੱਡੀ ਖਬਰ ਆਈ ਆ, ਗੌਰ ਨਾਲ ਸੁਣਿਓ। ਅੰਮ੍ਰਿਤਪਾਲ ਸਿੰਘ ਦੇ ਦਾਦੀ ਜੀ ਇਸ ਵੇਲੇ ਬਿਮਾਰ ਆ।
2: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
1: ਉਹਨਾਂ ਨੂੰ ਸਾਹ ਦੀ ਤਕਲੀਫ ਆ, ਕੁਝ ਉਮਰ ਦਰਾਜ ਹੋਣ ਕਰਕੇ ਸਿਹਤ ਦੀਆਂ ਸਮੱਸਿਆਵਾਂ ਹੋਰ ਵੀ ਆ। ਉਹ ਚੜ੍ਹਦੀ ਕਲਾ ਦੇ ਵਿੱਚ ਸਭ ਦੇ ਹੀ ਮਾਪੇ, ਸਭ ਦੇ ਹੀ ਵੱਡੇ ਵਡੇਰੇ ਜ਼ਿੰਦਾਬਾਦ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਵੋਟ ਪਾਓ ਨਾ ਪਾਓ ਤੁਹਾਡੀ ਇੱਛਾ, ਪਰ ਤੰਦਰੁਸਤੀ ਸਭ ਦੀ ਮੰਗਣੀ ਚਾਹੀਦੀ ਆ। ਪਤਾ ਲੱਗਾ ਜੀ ਕਿ ਅੰਮ੍ਰਿਤਸਰ ਦੀ ਅਦਾਲਤ ਦੇ ਵੱਲੋਂ ਇਸ ਗੱਲ ਦੀ ਇਜਾਜ਼ਤ ਦਿੱਤੀ ਗਈ ਆ ਕਿ ਅੰਮ੍ਰਿਤਪਾਲ ਸਿੰਘ 10 ਮਿੰਟ ਦੇ ਲਈ ਆਪਣੀ ਬਿਮਾਰ ਦਾਦੀ ਦੇ ਨਾਲ ਵੀਡੀਓ ਕਾਲ ਦੇ ਉੱਤੇ ਗੱਲ ਕਰ ਸਕਦੇ ਆ। ਲੰਘੇ ਕੱਲ੍ਹ ਯਾਨੀ ਕਿ 7 ਤਰੀਕ ਤੋਂ ਲੈ ਕੇ ਆਉਂਦੇ 5 ਦਿਨਾਂ ਦੇ ਵਿੱਚ ਇੱਕ ਵਾਰ 10 ਮਿੰਟ ਦੇ ਲਈ ਉਹ ਆਪਣੀ ਬਜ਼ੁਰਗ ਦਾਦੀ ਦੇ ਨਾਲ ਵੀਡੀਓ ਕਾਲ ਦੇ ਉੱਤੇ ਗੱਲਬਾਤ ਕਰ ਸਕਦੇ ਹਨ। ਕਈ ਲੋਕਾਂ ਨੇ ਗੱਲ ਕਹੀ ਆ ਕਿ 10 ਮਿੰਟ ਹੀ ਕਿਉਂ, ਅਤੇ ਕਈਆਂ ਨੇ ਗੱਲ ਕਹੀ ਚਲੋ 10 ਮਿੰਟ ਹੀ ਸਹੀ। ਸੋ ਉਹਨਾਂ ਦੀ ਦਾਦੀ ਵੀ ਚੜ੍ਹਦੀ ਕਲਾ ਦੇ ਵਿੱਚ ਰਹੇ, ਉਹਨਾਂ ਦੀ ਪਾਰਟੀ ਲਗਾਤਾਰ ਅੱਗੇ ਵਧੇ ਅਤੇ ਬਾਕੀ ਪਾਰਟੀਆਂ ਦੇ ਨਾਲ ਚੰਗਾ ਮੁਕਾਬਲਾ, ਤਕੜਾ ਮੁਕਾਬਲਾ ਹੋਵੇ, ਇਹਦੀ ਤਾਂ ਅਸੀਂ ਇੱਛਾ ਹੀ ਪਾਲ ਸਕਦੇ ਹਾਂ। ਪਰ ਇਹ ਜੀ ਕਿ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਕਿ ਵਾਰ ਵਾਰ ਇਸ ਗੱਲ ਦੀ ਮੰਗ ਕੀਤੀ ਵਕੀਲਾਂ ਦੇ ਰਾਹੀਂ ਕਿ ਮੈਂ ਸੈਸ਼ਨ ਦੇ ਵਿੱਚ ਹਿੱਸਾ ਲੈਣਾ, ਮੈਂ ਲੋਕ ਸਭਾ ਦਾ ਮੈਂਬਰ ਹਾਂ ਖਡੂਰ ਸਾਹਿਬ ਤੋਂ, ਮੈਂ ਸੈਸ਼ਨ ਦੇ ਵਿੱਚ ਹਿੱਸਾ ਲੈਣਾ, ਪਰ ਮੌਕਾ ਨਹੀਂ ਮਿਲਿਆ। ਜਿਨ੍ਹਾਂ ਦੇ ਬਾਰੇ ਵਾਰ ਵਾਰ ਗੱਲ ਕਹੀ ਗਈ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਡਿਬਰੂਗੜ੍ਹ ਤੋਂ, ਜੇ ਬਾਕੀ ਸਾਥੀ ਕੀਤੇ ਜਾ ਸਕਦੇ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ, ਤਾਂ ਇਹ ਕਿਉਂ ਨਹੀਂ? ਇਹਨਾਂ ਗੱਲਾਂ ਦੇ ਉੱਤੇ ਤਾਂ ਗੌਰ ਨਹੀਂ ਹੋਈ। ਅਤੇ ਆਪਾਂ ਜਾਣਦੇ ਕਿ ਪਿਛਲੇ ਦਿਨ ਵਿੱਚ ਚਰਚਾ ਚੱਲੀ ਸੀ ਕਿ ਉਹਨਾਂ ਨੂੰ ਘੱਟੋ ਘੱਟ 10 ਦਿਨ ਦੇ ਲਈ ਪੈਰੋਲ ਦਿੱਤੀ ਜਾਵੇ, ਪਰ 1 ਦਿਨ ਦੀ ਮਿਲਦੀ ਸੀ, ਉਹਦੇ ਤੋਂ ਉਹਨਾਂ ਨੇ ਨਾ ਕਰਤੀ। ਪਰ ਹੁਣ 10 ਮਿੰਟ ਦੇ ਲਈ ਵੀਡੀਓ ਕਾਲ ਦੀ ਇਜਾਜ਼ਤ ਮਿਲੀ ਆ। ਵੇਖਦੇ ਹਾਂ ਉਹ ਅੱਜ, ਕੱਲ੍ਹ ਜਾਂ ਪਰਸੋਂ ਕਦੋਂ ਆਪਣੇ ਪਰਿਵਾਰ ਦੇ ਨਾਲ, ਆਪਣੀ ਦਾਦੀ ਨਾਲ ਗੱਲਬਾਤ ਕਰਦੇ ਆ। ਅਤੇ ਜਾਂਦੇ ਜਾਂਦੇ ਬੇਨਤੀ ਇੱਕ ਫਿਰ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਏਜੰਸੀਆਂ ਦਾ ਦਾਖਲਾ ਹੋ ਚੁੱਕਿਆ, ਪੰਜਾਬ ਦੀ ਸਿਆਸਤ ਦੇ ਵਿੱਚ ਫੜੋ ਫੜੀ ਵਾਲਾ ਸਿਲਸਿਲਾ ਹਾਲੇ ਸ਼ੁਰੂ ਹੋਣਾ, ਅਤੇ ਭੱਜੋ ਨੱਠੀ ਵਾਲਾ ਵੀ ਹੋਣਾ। ਕਹਿੰਦੇ ਜੀ ਕਈਆਂ ਨੇ ਬਾਹਰਲੇ ਮੁਲਕ ਵੀ ਉਰਵੇ ਪਰੇ ਹੋ ਜਾਣਾ, ਉਹਦਾ ਕਾਰਨ ਇਹੀ ਹੋਊਗਾ ਵੀ ਥੋੜ੍ਹਾ ਜਿਹਾ ਅਸੀਂ ਬਚਾਅ ਰੱਖੀਏ ਆਪਦਾ। ਅਤੇ ਜਦੋਂ ਸਾਰਾ ਕੁਝ ਹੀ ਇਸ ਵੇਲੇ ਭੰਬਲ ਭੂਸੇ ਇਹਦੇ ਵਿੱਚ ਆ, ਅਤੇ ਫਿਰ ਮੇਰਾ ਖਿਆਲ ਆ ਵੀ ਕਿਸੇ ਨੂੰ ਕਿਸੇ ਦੇ ਪਿੱਛੇ ਗਾਲਾਂ ਕੱਢਣ ਦੀ ਲੋੜ ਨਹੀਂ ਆ। ਜੇ ਤੁਹਾਨੂੰ ਆਮ ਆਦਮੀ ਪਾਰਟੀ ਚੰਗੀ ਲੱਗਦੀ ਆ, ਕੋਈ ਮਾੜੀ ਗੱਲ ਨਹੀਂ, ਬਹੁਤ ਵਧੀਆ ਗੱਲ ਆ, ਪਰ ਤੁਸੀਂ ਉੱਧਰਲੇ ਪਾਲੇ ਦੇ ਵਿੱਚ ਖੜ ਕੇ ਬਾਕੀ ਪਾਰਟੀਆਂ ਨੂੰ ਗਾਲਾਂ ਨਾ ਕੱਢੋ। ਤੁਹਾਨੂੰ ਅਕਾਲੀ ਦਲ, ਕਾਂਗਰਸ, ਬੀਜੇਪੀ ਜਾਂ ਕੋਈ ਵੀ ਧਿਰ ਚੰਗੀ ਲੱਗਦੀ ਆ, ਪਰ ਤੁਸੀਂ ਉੱਧਰਲੇ ਪਾਲੇ 'ਚ ਖੜ ਕੇ ਆਮ ਆਦਮੀ ਪਾਰਟੀ ਨੂੰ ਗਾਲਾਂ ਨਾ ਕੱਢੋ। ਕਿਉਂਕਿ ਐਤਕੀ ਗਾਲਾਂ ਗੁਲਾਂ ਕੱਢਣ ਵਾਲੇ ਬੰਦਿਆਂ ਨੂੰ ਪੁੱਛਣਾ ਕਿਸੇ ਨੇ ਨਹੀਂ, ਉਹ ਤਾਂ ਬਸ ਬਿਟਬਿਟ ਤੱਕਦੇ ਰਹਿ ਜਾਣੇ ਆ ਜਾਂ ਫੇਸਬੁੱਕ 'ਤੇ ਇਨਕਲਾਬ ਲਿਆਉਂਦੇ ਰਹਿ ਜਾਣੇ ਆ। ਇੱਥੇ ਸੂਤ ਲੱਗਣਾ ਐਤਕੀ ਕਈਆਂ ਦਾ, ਕਈਆਂ ਨੇ ਸੂਤ ਲਾਉਣ ਦੇ ਲਈ ਪਲਟੀਆਂ ਮਾਰਨੀਆਂ। ਸੋ ਜਿਹਦੇ ਪਿੱਛੇ ਤੁਸੀਂ ਅੱਜ ਗਾਲਾਂ ਕੱਢਦੇ ਹੋਵੋਗੇ, ਜਿਹਨੂੰ ਤੁਸੀਂ ਅੱਜ ਚੰਗਾ ਕਹਿ ਕੇ ਦੂਜਿਆਂ ਨੂੰ ਮਾੜਾ ਕਹਿੰਦੇ ਹੋਵੋਗੇ, ਤੁਹਾਡਾ ਚੰਗਾ ਦੂਜੇ ਪਾਸੇ ਕਦੋਂ ਛਾਲ ਮਾਰ ਜੇ ਕੀ ਪਤਾ ਕੋਈ ਨੀਗਾ। ਬੜੇ ਲੋਕਾਂ ਨੇ ਬੜਾ ਕੁਝ ਕੀਤਾ ਬੀਤੇ ਸਮੇਂ ਦੇ ਵਿੱਚ। ਸੋ ਚੰਗੀ ਰਾਜਨੀਤੀ ਹੋਵੇ ਅਤੇ ਚੰਗੇ ਵੋਟਰ ਚੰਗੇ ਤਰੀਕੇ ਨਾਲ ਸੋਚ ਸਮਝ ਕੇ ਵੋਟਾਂ ਪਾਉਣ, ਇਹਦੀ ਅਸੀਂ ਇੱਛਾ ਪਾਲਦੇ ਹਾਂ। ਸੋ ਵੇਨੇ ਭਾਈ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ, ਪਰ ਫਿਲਹਾਲ ਵਕਤ ਰੁਕਣ ਲਈ ਕਹਿ ਰਿਹਾ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

ਆਰਾਮ ਕਲੀ ਮਹੱਲਾ ਪੰਜਵਾਂ। ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖਦੇਵ। ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕਹੋ ਸਦ ਬਲਿਹਾਰੀ। ਕਾਜ ਸਵਾਰੇ ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਦ ਤੂਰੇ ਸਤਿਗੁਰ ਰਹਾਓ। ਮਹਿਮਾ ਜਾਂ ਕੀ ਗਹਿਰ ਗੰਭੀਰ, ਹੋਏ ਨਿਹਾਲ ਦੇ ਜਿਸ ਧੀਰ। ਜਾਂ ਕੇ ਬੰਧਨ ਕਾਟੇ ਰਾਏ, ਸੋ ਨਰ ਬਹੁਰ ਨਾ ਜੋ ਨੀ ਪਾਏ। ਜਾਂ ਕੈ ਅੰਤਰ ਪ੍ਰਗਟਿਓ ਆਪ, ਤਾਂ ਕਹੋ ਨਾਹੀ ਦੁੱਖ ਸੰਤਾਪ। ਲਾਲ ਰਤਨ ਤਿਸ ਪਾਲੈ ਪਰਿਆ, ਸਗਲ ਕੁਟੰਬ ਉਹ ਜਨ ਲੈ ਤਰਿਆ। ਨਾ ਕਿਛ ਭਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ। ਜਤ ਕਤ ਦੇਖੋ ਆਪ ਦਇਆਲ, ਕਹੋ ਨਾਨਕ ਪ੍ਰਭ ਮਿਲੇ ਰਸਾਲ। ਰਾਮ ਕਲੀ ਮਹੱਲਾ ਪੰਜਵਾਂ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ। ਜੋ ਕਿਛ ਕਰੈ ਸੋ ਮਨ ਮੇਰੈ ਮੀਠਾ, ਤਾਂ ਇਹੋ ਅਚਰਜ ਨੈਨੋ ਡੀਠਾ। ਅਬ ਮੋਹੇ ਜਾਨੀ ਰੇ, ਮੇਰੀ ਗਈ ਬਲਾਏ। ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ, ਗੁਰਪੂਰੈ ਲੀਓ ਸਮਝਾਏ ਰਹਾਓ। ਕਰ ਕਿਰਪਾ ਰਾਖਿਓ ਗੁਰਸਰਨਾ, ਗੁਰਪਕਰਾਏ ਹਰ ਕੇ ਚਰਣਾ। ਬੀਸ ਬਸੋਏ ਜਾਂ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੈ ਹੀ ਜਾਣੇ। ਜੋ ਜੋ ਕੀਨੋ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ। ਨਾ ਕੋ ਦੂਤ ਨਹੀਂ ਬਹਿਰਾਈ, ਗਲ ਮਿਲ ਚਾਲੇ ਏਕੈ ਭਾਈ। ਜਾਂ ਕਹੋ ਗੁਰ ਹਰ ਦੀਏ ਸੁਖਾ, ਤਾਂ ਕੋ ਬਹੁਰ ਨਾ ਲਾਗੈ ਦੁਖਾ। ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਤੋ ਰੰਗ ਗੋਪਾਲ। ਰਾਮ ਕਲੀ ਮਹੱਲਾ ਪੰਜਵਾਂ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦਰੜਾਵੈ, ਆਪਣਾ ਕਹਿਆ ਆਪਣਾ ਕਮਾਵੈ। ਪੰਡਿਤ ਬੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਓ। ਆਗੈ ਰਾਖਿਓ ਸਾਲ ਗਿਰਾਮ, ਮਨ ਕੀਨੋ ਦੈ ਦਿਸ ਬਿਸਰਾਮ। ਤਿਲਕ ਚਰਾਵੈ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ। ਖਟ ਕਰਮਾ ਅਰ ਆਸਣ ਧੋਤੀ, ਭਾਗਠ ਗ੍ਰਹਿ ਪੜੈ ਨਿਤ ਪੋਥੀ। ਮਾਲਾ ਫੇਰੈ ਮੰਗੈ ਬਿਭੂਤ, ਇਹ ਬਿਦ ਕੋਏ ਨਾ ਤਰਿਓ ਮੀਤ। ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਓਸ ਉਤਰੀ ਮਾਏ। ਚਤਰ ਬੇਦ ਪੂਰਨ ਹਰਨ ਆਏ, ਨਾਨਕ ਤਿਸਕੀ ਸਰਣੀ ਪਾਏ। ਰਾਮ ਕਲੀ ਮਹੱਲਾ ਪੰਜਵਾਂ। ਕੋਟ ਬਿਘਨ ਨਹੀਂ ਆਵੈ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ। ਅਨਕ ਪਾਪ ਤਾਂ ਕੇ ਪਾਨੀ ਹਾਰ, ਜਾਂ ਕੋ ਮਾਇਆ ਭਈ ਕਰਤਾਰ। ਜਿਸੈ ਸਹਾਈ ਹੋਏ ਭਗਵਾਨ, ਅਨਕ ਜਤਨ ਉਵਾ ਕੈ ਸਰੰਜਾਮ ਰਹਾਓ। ਕਰਤਾ ਰਾਖੈ ਕੀਤਾ ਕੌਣ, ਕੀਰੀ ਜੀ ਤੋ ਸਗਲਾ ਭਵਨ। ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ, ਬਲ ਬਲ ਜਾਈਐ ਤਾਂ ਕੇ ਚਰਨ। ਤਿਨ ਹੀ ਕੀਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀਆ ਤਿਨ ਦਾਨ। ਭਗਤ ਸੋਈ ਕਲ ਮੈਂ ਪਰਵਾਨ, ਜਾਂ ਕੋ ਠਾਕਰ ਦੀਆ ਮਾਨ। ਸਾਧ ਸੰਗ ਮਿਲ ਭਏ ਪ੍ਰਗਾਸ, ਸਹਿਜ ਸੂਖ ਆਸ ਨਿਵਾਸ। ਪੂਰੇ ਸਤਿਗੁਰ ਦੀ ਅਭਿਸਾਸ, ਨਾਨਕ ਹੋਏ ਦਸਨ ਦਾਸ।

ਊਹਾਂ ਸਿਮਰੈ ਕੇਵਲ ਨਾਮ, ਬਿਰਲੇ ਪਾਵੈ ਉਹ ਬਿਸਰਾਮ। ਭੋਜਨ ਭਾਉ ਕੀਰਤਨ ਆਧਾਰ, ਨਿਹਚਲ ਆਸਨ ਬੇਸੁਮਾਰ। ਡਿਗ ਨਾ ਡੋਲੈ।

ਜਾਂ ਕੈ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੈ ਚਰਨ ਮਾਥਾ ਮੇਰੋ ਪਾਉਤ ਅਨਕ ਬਾਰ ਸੰਤੈ ਡੰਡਾਉਤ ਇਹੋ ਮਨ

ਬੰਦ ਛਾੜ ਵਡਾਣੀ ਤਾਤ ਮੂੜੇ ਇਹਾਂ ਬਸਣਾ ਰਾਤ ਮੂੜੇ ਮਾਏ ਮਾਇਆ ਕਹਿ ਮਾਤੇ ਤੈਂ ਉੱਠ ਚੱਲਣਾ ਰਾਚ ਰਹੋ ਤੂੰ ਸੰਗ ਸੁਪਨਾ ਰਹਾਓ ਬਾਲ ਵਿਵਸਥਾ ਬਾਰ ਕੇ ਅੰਧ ਪਰ ਜੋਬਰ ਲਾਗਾ ਦੁਰਗੰਧ ਤ੍ਰਿਤੀ ਵਿਵਸਥਾ ਸਿੰਚੇ ਮਾਏ ਬਿਰਧ ਭਇਆ।

ਤੁਮੈਂ ਛਡਾਵਾਓ ਛੁਟਕੈ ਬੰਦ, ਬਖਸ਼ ਮਿਲਾਵਾਓ ਨਾਨਕ ਜਗ ਅੰਦ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਨਾਈ ਕਾਸ਼, ਤੇ ਸੰਗ ਰਹੋ ਅਯਾ ਨਾਰਾਜ। ਪ੍ਰਤ ਪਾਰੈ ਨਿਤ ਸਾਰ ਸੁਮਾਰੈ, ਅੰਤ ਕੀ ਬਾਰੀ ਉਠ ਸਿਧਾਰੈ। ਨਾਮ ਬਿਨਾ ਸਭ ਝੂਠ ਪਰਾਨੀ, ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ। ਤੇ ਸਭ ਮਾਇਆ ਮੂਠ ਪਰਾਨੀ ਰਹਾਓ, ਤੀਰਥ ਨਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈਲ। ਲੋਕ ਵਿਚਾਰੈ ਗਤ ਨਹੀਂ ਹੋਏ, ਨਾ ਬਿਹੂਣੇ ਚੱਲ ਸੈਰ ਹੋਏ। ਬਿਨ ਹਰ ਨਾਮ ਨਾ ਟੁੱਟ ਸਪਟਲ, ਸੋਧੇ ਸ਼ਾਸਤਰ ਸਿਮਰਤ ਸਗਲ। ਸੋ ਨਾਮ ਜਪੈ ਜਿਸ ਆਪ ਜਪਾਏ, ਸਗਲ ਫਲਾ ਸੇ ਸੁਖ ਸਮਾਏ। ਰਾਖਣ ਹਾਰੇ ਰਾਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ। ਜਿਤ ਲਾਵੈ ਤਿਤ ਲਾਗੈ ਸੁਆਮੀ, ਨਾਨਕ ਸਾਹਿਬ।

ਹਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗ ਪਤੀਆਨਾ, ਡੋਲਨ ਤੇ ਚੂਕਾ ਠਹਿਰਾਇਆ, ਸਤ ਮਾਹੇਲੇ ਸਤ ਸਮਾਇਆ, ਦੁਖ ਗਿਆ ਸਬਰੋ ਗਿਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਭਇਆ ਰਹਾਓ। ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭਲਾ, ਜਹ ਰਾਖੈ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ, ਅੱਠ ਸੜ ਤੀਰਥ ਜੈ ਸਾਧ ਭਗਤ ਧਰੈ, ਤਹ ਬੈਕੁੰਠ ਜੈ ਨਾਮ ਉਚਰੈ, ਸਰਬ ਆਨੰਦ ਜਬ ਦਰਸ਼ਨ ਪਾਈਐ, ਰਾਮ ਗੁਣਾ ਨਿਤ ਨਿਤ ਹਰ ਗਾਈਐ, ਆਪੇ ਘੜਘੜ ਰਿਆ ਬਿਆਪ, ਦਇਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖੁਲਾਨੇ ਭ੍ਰਮ ਨਾਠੇ ਦੂਰੇ, ਨਾਨਕ ਕਉ ਗੁਰ ਪੇਟੇ ਪੂਰੇ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪਤਾ ਬਿਸਰਾਮ, ਰਿੱਧ ਬੁੱਧ ਸਿੱਧ ਸੁਰ ਗਿਆਨ, ਅਨਕ ਰੂਪ ਰੰਗ ਭੋਗ ਰਸੈ, ਗੁਰਮੁਖ ਨਾਮ ਨਿਮਖ ਹਿਰਦੈ ਵਸੈ, ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿਣ ਨਾ ਜਾਈ ਰਹਾਓ। ਸੂਰ ਬੀਰ ਧੀਰਜ ਮਤ ਪੂਰਾ, ਸਹਿ ਸਮਾ ਧੁਨ ਗਹਿਰ ਗੰਭੀਰਾ, ਸਦਾ ਮੁਕਤ ਤਾਂ ਕੇ ਪੂਰੇ ਕਾਮ, ਜਾਂ ਕਰਦੈ ਵਸੈ ਹਰ ਨਾਮ। ਸਗਲ ਸੁਖ ਆਨੰਦ ਆਰੋਗ, ਸਮਦਰਸੀ ਪੂਰਨ ਨਿਰਯੋਗ, ਆਏ ਨਾ ਜਾਏ ਡੋਲੇ ਕਤ ਨਾਹੀ, ਜਾਂ ਕਹਿ ਨਾਮ ਬਸੈ ਮਨ ਮਾਹੀ, ਦੀਨ ਦਿਆਲ ਗੋਪਾਲ ਗੋਵਿੰਦ, ਗੁਰਮੁਖ ਜਪੀਐ ਉਤਰੈ ਚਿੰਦ, ਨਾਨਕ ਕਉ ਗੁਰਦੀਆ ਨਾਮ, ਸੰਤ ਸੰਤਨ ਕੀ ਟਹਿਲ ਸੰਤ ਕਾ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਬੀਜ ਮੰਤਰ

ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੁਟੈ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ। ਛੋੜ ਸਿਆਣ ਬਹੁ ਚਿਤਰਾਈ ਮਨ ਬਿਨ ਹਰ ਨਾਮੈ ਜਾਏ ਨਾ ਕਾਈ। ਦਇਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ। ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਉਂ ਹੋਏ ਨ ਮੇਲ। ਅਹਮ ਬੁੱਧ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਰ ਸੇਤੀ ਕਰ ਜਾਹੇ ਪੰਡਿਤ ਰਹਾਓ। ਹਰ ਕਾ ਜਸ ਨਿਧ ਲੀਆ ਲਾਭ ਪੂਰਨ ਭਏ ਮਨੋਰਥ ਸਾਭ। ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਬਿਕਸਾਇਆ। ਨਾਮ ਰਤ

ਹਰ ਕੀ ਕਥਾ ਸੁਨਤ ਪਵਿੱਤ ਜਿਹਵਾ ਭਗਤ ਭਾਈ ਗਤ ਮਤ ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਾਣੀ ਉਤਮ ਭਾਈ ਰਾਮ ਕਲੀ ਮਹੱਲਾ ਪੰਜਵਾਂ ਗਹੁ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ।

ਕੱਢ ਲਿਆ। ਸੁਣ ਸੁਣ ਉਪਜਿਓ ਮਨ ਮੈਂ ਚਾਓ, ਆਠ ਪੈਰ ਹਰ ਕੇ ਗੁਣ ਗਾਓ। ਗਾਵਤ ਗਾਵਤ ਪਰਮਗਤ ਪਾਈ, ਗੁਰਪ੍ਰਸਾਦ ਨਾਨਕ ਲਿਵਲਾਈ। ਰਾਮ ਕਲੀ ਮਹੱਲਾ ਪੰਜਵਾਂ, ਕੌਡੀ ਬਦਲੈ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਜਤਨ। ਸੋ ਸੰਚੈ ਜੋ ਹੋਛੀ ਬਾਤ, ਮਾਇਆ ਮੋਹਿਆ ਟੇਢੋ ਜਾਤ। ਅਭਾਗੇ ਤੈ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ ਰਹਾਓ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਗਤ ਕੀ ਬਿਦ ਨੈਨੋ ਡੀਠੀ। ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਨਤ ਜਨ ਬਿਛੂ ਡਸਾਨਾ। ਮਾਇਆ ਕਾਰਨ ਸਦੀ ਝੂਰੈ, ਮਾਨ ਮੁਖ ਕਬੈ ਨਾ ਉਸਤ ਕਰੈ। ਨਿਰਭਉ ਨਿਰੰਕਾਰ ਦਾ ਤਾਰ, ਤਿਸਿਓ ਪ੍ਰੀਤ ਨਾ ਕਰੈ ਗਵਾਰ। ਸਭ ਸਾਹਾਂ ਸਿਰ ਸਾਚਾ ਸਾਹੋ, ਵੇ ਮੁਹਤਾਜ ਪੂਰਾ ਪਾਤ ਸਾਹੋ। ਮੋਹ ਮਗਨ ਲਪਟਿਓ ਭ੍ਰਮ ਗਿਰੈ।

ਸਦਾ ਆਨੰਦ ਨਾ ਹੋਵੀ ਸੋਗ, ਕਬੂ ਨਾ ਵਿਆਪੈ ਹਮੈ ਰੋਗ, ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਭਏ ਬਿਸਮਾਦਾ, ਪਰਮਗਤ ਪਾਵੈ ਹਰ ਸਿਮਰ ਪ੍ਰਾਨੀ ਰਹਾਓ। ਗਨ ਮਿਨ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ ਸਕੈ ਨਾ ਤਾਰ, ਸਗਲੋ ਪਾਵਨਾ ਚੱਲੈ ਸੰਗ, ਭਵ ਜਲ ਤਰੀਐ

ਸਰਬ ਨਿਧਾਨ ਰੱਖਣ ਹਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮਕਲੀ ਮਹੱਲਾ ਪੰਜਵਾਂ ਦੁਲਭ ਦੇਹ ਸਵਾਰ ਜਾਏ ਨਾ ਦਰਗਹਿ ਹਾਰ ਹਲਤ ਪਲਤ ਤੁਦ ਹੋਏ ਵਡਿਆਈ ਅੰਤ ਕੀ ਬੇਲਾ ਲੈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਹੇ ਦੋ ਹੈ ਸੁਵੇਲੇ ਅਚਰਜ ਪੁਰਖ ਧਿਆਓ ਰਹਾਓ ਉਠਤ ਬੈਠਤ ਹਰ ਜਾ

0: ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੈ ਭਾਰ, ਪੂਰਨ ਤੇਰੀ ਹੋਵੇ ਆਸ, ਜਮਕੀ ਕੱਟੀਐ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਨੀਜੈ, ਨਾਨਕ ਸੁਖ ਸਹਿਜ ਸਮੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ, ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600, ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com।

0: the call karo 204-772-1313. Canada's number one provider of training, consulting and software for the transportation industry. ACE ACI e-manifest permits, CTPA and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬੋਡੀ ਸ਼ਾਪ ਮਿੰਨੀ ਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਿਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
5: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗੱਜਾ ਬਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
6: Naveen Management Team to special reopening prices de naal 1115 Gateway Road Store Fresh Look Fresh Team Teohi Garcha Bros da Delicious Taste
5: Enjoy karo crispy fish pakoda marinate chicken legs and thighs wings tikka fish goat lamb veg option and healthy non fried oven cook items Har family har party de layi perfect
7: Winnipeg valeo Garcha Bros Gateway te crispy fish pakoda di sirf $8.99 di special price nu miss na kar jaiyo
6: visit Garcha Bros 1115 Gateway Road Unit 5 location.
5: Garcha Bros. Taste that brings everyone together.
8: Sigri Indian Bistro. Amazing fine dine experience. Enjoy karo another special lunch. Tandoori Parante te Amritsari Kulche. Sham 4 baje tak. Is de naal naal Indoor Chinese menu bhi. Te ena de famous tandoori appetizers da ta jawab hi nahi. Har cheez tuhade order te bilkul fresh banai jandi hai. Te je ena di famous biryani, paneer tikka masala, goat curry, butter chicken na khade te ki khada. 7 days a week. 11 a.m. to 10:30 p.m. 55 Waterford Green Common. Dine in or take out late. Call karo 204-777-3300.
9: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ ਬਿਲਕੁਲ ਨਹੀਂ ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮ ਮੇਡ ਸਵੀਟਸ ਹਮੇਸ਼ਾ ਫਰੈਸ਼ ਇੰਨਾ ਹੀ ਨਹੀਂ ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ ਕੁਲਚੇ ਛੋਲੇ ਛੋਲੇ ਭਟੂਰੇ ਗੋਲ ਗੱਪੇ ਦਹੀ ਭੱਲੇ ਸਟਫ ਕੁਲਚਾ ਨਿਊਟਰੀ ਕੁਲਚਾ ਨੂਡਲ ਬਰਗਰ ਗੋਭੀ ਪਕੌੜਾ ਸਮੋਸਾ ਟਿੱਕੀ ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ ਸੋ ਅੱਜ ਹੀ ਪਹੁੰਚੋ 55 Waterford Green Common. Call 204-633-2224. Eat in or take out 9 a.m. to 8 p.m. Sarur Indian Sweets.
10: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
11: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ

0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਧਮਾਲ ਤੇ ਮੈਂ ਹਾਂ ਤੁਹਾਡਾ ਹੋਸਟ ਗੈਵੀ ਤੇ ਅੱਜ ਆਪਾਂ ਧਮਾਲਾਂ ਪਾਉਣੀਆਂ। ਧਮਾਲਾਂ ਕਿਉਂ ਪਾਉਣੀਆਂ? ਕਿਉਂਕਿ ਅੱਜ ਆ ਜੀ ਫਰਾਈਡੇ ਦਾ ਸ਼ੋਅ ਤੇ ਨੱਚਣ ਟੱਪਣ ਵਾਲਾ ਸ਼ੋਅ ਤੇ ਰੈਡੀ ਹੋ ਜਾਓ ਅੱਜ ਨੱਚਣ ਲਈ। ਤੇ ਉਹ ਜਹਾਜ਼ ਚੜ੍ਹਨ ਤੋਂ ਨਹੀਂ ਪਹਿਲਾਂ ਕਹਿੰਦੇ ਹੁੰਦੇ ਸੀ ਆਪਣੀਆਂ ਪੇਟੀਆਂ ਬਾਂਧ ਲਈ ਦੇ ਆਨਸੇ ਤੇ, ਬਸ ਹੁਣ ਧਿਆਨ ਨਾਲ ਪੇਟੀਆਂ ਬੰਨ ਲਓ ਤੇ ਸਪੀਡ ਥੋੜ੍ਹੀ ਵੋਲੀਅਮ ਜਿਹੜੀ ਸਪੀਡ ਆ ਉਹ ਵੱਧ ਰੱਖਿਓ ਜੀ, ਕਿਉਂਕਿ ਅੱਜ ਜਿਹੜੀਆਂ ਧਮਾਲਾਂ ਪੈਣ ਵਾਲੀਆਂ ਤੇ ਸਪੀਡ ਜਿਹੜੀ ਆ ਤੁਹਾਨੂੰ ਥੋੜ੍ਹੀ ਜਿਹੀ ਵੱਧ ਰੱਖਣੀ ਪੈਣੀ ਹੈ। ਉਹਦੇ ਲਈ ਤੁਹਾਨੂੰ ਬਸ ਕਰਨਾ ਕੁਝ ਨਹੀਂ ਗਾ, ਜੇ ਤੁਸੀਂ ਡਰਾਈਵ ਕਰ ਰਹੇ ਹੋ ਤੇ ਅੱਜ ਡਰਾਈਵ ਇੰਜੋਏ ਕਰਿਓ, ਜੇ ਤੁਸੀਂ ਘਰੇ ਬਹਿ ਕੇ ਸੁਣ ਰਹੇ ਹੋ ਤਾਂ ਘਰੇ ਬਹਿ ਕੇ ਵੋਲੀਅਮ ਥੋੜ੍ਹੀ ਜਿਹੀ ਵਧਾ ਕੇ ਰੱਖਿਓ, ਕਿਉਂਕਿ 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲੀ ਅੱਜ ਦਾ ਜਿਹੜਾ ਐਂਟਰਟੇਨਮੈਂਟ ਸ਼ੋਅ ਰਹੂਗਾ। ਤੇ ਕਰਦੇ ਹਾਂ ਸ਼ੁਰੂਆਤ ਅੱਜ ਦੀ ਫਿਰ ਪਹਿਲੇ ਗੀਤ ਨਾਲ।
1: Available on iTunes.

0: ਕਿਆ ਬਾਤ ਹੈ ਜੀ, ਕਹਿੰਦੇ ਸ਼ੁਰੂਆਤ ਹੋ ਚੁੱਕੀ ਆ ਅੱਜ ਦੇ ਧਮਾਲਾਂ ਦੇ ਸ਼ੋਅ ਦੀ। ਬਿਲਕੁਲ ਜੀ, 92.7 FM ਜਿਹੜਾ ਫੁੱਲ HD ਕੁਆਲਿਟੀ ਦੇ ਤੁਹਾਨੂੰ ਮਿਊਜ਼ਿਕ ਦਿੰਦਾ, ਜਿਹੜਾ ਤੁਸੀਂ ਸੇਮ ਯੂਟਿਊਬ ਸਪੋਟੀਫਾਈ ਤੇ ਸੁਣਦੇ ਹੋ। ਤੇ ਹਲੇ ਧਮਾਲਾਂ ਦੀ ਸ਼ੁਰੂਆਤ ਹੋਈ ਹੈ, ਹਲੇ ਟ੍ਰੇਲਰ ਨਹੀਂ ਹੈ, ਟੀਜ਼ਰ ਆ ਹਲੇ। ਬਿਲਕੁਲ ਜੀ, ਇਸ ਤੋਂ ਬਾਅਦ ਜਿਹੜੀਆਂ ਧਮਾਲਾਂ ਪੈਣ ਵਾਲੀਆਂ, 1 ਵਜੇ ਤੋਂ ਲੈ ਕੇ ਫੁੱਲੀ ਤੇ ਐਂਟਰਟੇਨਮੈਂਟ ਸ਼ੋਅ ਰਹੂਗਾ ਜੀ 3 ਵਜੇ ਤੱਕ। ਤੇ ਕਾਲਰ ਲੈ ਲਗੇ, ਫਸਟ ਕਾਲਰ ਲੈ ਲਗੇ ਜੀ ਰੇਡੀਓ ਧਮਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਗਵੀ ਭਾਈ, ਸਤਿ ਸ਼੍ਰੀ ਅਕਾਲ
0: ਜੀ, ਕੀ ਹਾਲ ਚਾਲ ਨੇ?
1: ਬਸ ਵਧੀਆ ਵਧੀਆ, ਚੱਕ ਕੇ ਰੱਖੋ ਬਾਈ, ਅੱਜ ਤਾਂ ਫਰਾਈਡੇ ਦਾ ਪਤਾ ਲੱਗ ਜਾਵੇ,
0: ਬਸ ਅੱਜ ਵੇਖੀ ਚੱਲੋ ਬਣਦਾ ਕੀ ਅੱਜ ਤਾਂ।
1: ਤੇ ਇੱਕ ਨਾ ਰਵਿੰਦਰ ਗਰੇਵਾਲ ਦਾ ਗਾਣਾ ਆਇਆ ਯਾਰ, ਵਾਹ ਜੀ ਵਾਹ, ਉਹ ਲਾ ਬਾਈ।
0: ਵਾਹ ਜੀ ਵਾਹ, ਵਧੀਆ ਨੱਚਣ ਟੱਪਣ ਵਾਲਾ ਆ।
1: ਮੈਂ ਤਾਂ ਲਾ, ਤੈਨੂੰ ਪਤਾ ਆਪ ਕਹਿੰਗਾ ਯਾਰ ਗਾਣਾ ਸੋਹਣਾ ਆਇਆ।
0: ਅੱਛਾ ਜੀ, ਲਓ ਜੀ ਜ਼ਰੂਰ ਲਾਵਾਂਗੇ ਫਿਰ ਤਾਂ ਰਵਿੰਦਰ ਗਰੇਵਾਲ। ਓਕੇ ਜੀ, ਓਕੇ। ਲਓ ਜੀ, ਫਰਮੈਸ਼ਾਂ ਆਉਣੀਆਂ ਸਟਾਰਟ ਹੋ ਗਈਆਂ, ਤੇ ਟਿਕਟੋਕ ਦੇ ਉੱਤੇ ਵੀ ਫਰਮੈਸ਼ਾਂ ਆਉਣੀਆਂ ਸਟਾਰਟ ਹੋ ਗਈਆਂ। ਕੁਲਵੰਤ ਸਰਪੰਚ ਜੀ ਜੁੜ ਚੁੱਕੇ ਨੇ, ਪੂਜਾ ਜੀ ਜੁੜ ਚੁੱਕੇ ਨੇ, ਅਪਨ ਸ਼ਰਮਾ ਜੀ ਜੁੜ ਚੁੱਕੇ ਨੇ, ਟਰੱਕਰ ਵਾਲੇ ਜੁੜ ਚੁੱਕੇ ਨੇ, ਤੇ ਸੁਖਮਣੀ ਕੌਰ ਜੀ ਜੁੜੇ ਹੋਏ ਨੇ, ਸ਼ੁਭ ਜੀ ਜੁੜੇ ਹੋਏ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂਡੀ ਭੁੱਲਰ ਜੀ ਤੇ ਵਰਲਡ ਲੈਂਡ ਬਿਲਡਰਸ ਜੁੜ ਚੁੱਕੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਕਰੀਨ ਦੇ ਉੱਪਰ ਟੈਪ ਟੈਪ ਜ਼ਰੂਰ ਕਰ ਦਿਓ ਤਾਂ ਕਿ ਆਪਣੀ ਸਟਰੀਮ ਦੇ ਵਿੱਚ ਵਾਧਾ ਹੋ ਸਕੇ। ਅੱਜ 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲੀ ਐਂਟਰਟੇਨਮੈਂਟ ਵਾਲਾ ਸ਼ੋਅ ਰਹਿਣ ਵਾਲਾ ਜੀ, ਤੇ ਬਹੁਤ ਸਾਰੀਆਂ ਤੁਹਾਡੀਆਂ ਫਰਮੈਸ਼ਾਂ ਆ ਰਹੀਆਂ, ਬੈਕ ਟੂ ਬੈਕ ਇੰਜੋਏ ਕਰਦੇ ਰਹਾਂਗੇ। ਅੱਜ ਬੋਲਣਾ ਘੱਟ ਤੇ ਅੱਜ ਨਚਾਉਣਾ ਜ਼ਿਆਦਾ ਆ, ਤਾਂ ਨੱਚਣ ਟੱਪਣ ਲਈ ਰੈਡੀ ਰਹੋ ਅੱਜ। ਤੇ ਨਾਲੇ ਜੇ ਨੱਚ ਟੱਪ ਕੇ ਥੱਕ ਜਾਂਦਾ, ਪੀਜ਼ਾ 24 ਤੋਂ ਪੀਜ਼ਾ ਜ਼ਰੂਰ ਆਰਡਰ ਕਰ ਲਓ ਜੀ। 9 ਲੋਕੇਸ਼ਨ ਇਹਨਾਂ ਦੀਆਂ, ਤੰਦੂਰੀ ਵਿੰਗਸ ਤੁਸੀਂ ਖਾਣੇ ਹੋਣ ਜਾਂ ਸਪੈਸ਼ਲ ਵੈਜੀ ਪਾਸਤਾ ਜਾਂ ਮਸ਼ਰੂਮ ਪਾਸਤਾ ਖਾਣਾ ਹੋਵੇ ਤਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਡੀਲਾਂ ਚੱਲੀ ਜਾਂਦੀਆਂ। ਪੀਜ਼ਾ 24 ਤੇ ਐਂਟਰ ਕਰ ਜਾਓ ਜੀ, ਤੰਦੂਰੀ ਸਪੈਸ਼ਲ, ਚਿਕਨ ਪੀਜ਼ੇ ਚੱਲ ਰਹੇ ਨੇ, ਬਟਰ ਚਿਕਨ ਚੱਲ ਰਿਹਾ, ਅਤੇ ਚਿਕਨ ਵਾਲਿਆਂ ਨੂੰ ਸਪੈਸ਼ਲ ਮੀਟ ਲਵਰਸ ਲਈ 9 ਟੋਪਿੰਗ ਵਾਲਾ ਪੀਜ਼ਾ ਚੱਲ ਰਿਹਾ ਜੀ ਇਸ ਟਾਈਮ 'ਤੇ। ਲਾਰਜ ਸਾਈਜ਼ ਪੀਜ਼ਾ ਸਿਰਫ $20 ਦਾ ਤੁਹਾਨੂੰ ਮਿਲ ਜਾਣਾ 11 ਟੋਪਿੰਗ ਦੇ ਨਾਲ, ਅਤੇ ਤੁਹਾਡੀ ਚੋਇਸ ਆ ਤੁਸੀਂ ਵੈਜੀ ਲੈਣਾ ਜਾਂ ਨੋਨ ਵੈਜ ਵਾਲਾ ਲੈਣਾ। 11:25 5 ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 204-697-1313 'ਤੇ ਸੰਪਰਕ ਕਰ ਸਕਦੇ ਹੋ, ਅਤੇ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰ ਦਾ ਸਮਾਨ ਲੈਣਾ ਹੋਵੇ, ਵਨ ਸਟੋਪ ਡੈਸਟੀਨੇਸ਼ਨ ਆ ਜੀ, ਚਾਹੇ ਤੁਸੀਂ ਘਰ ਨਵਾਂ ਘਰ ਬਣਾ ਰਹੇ ਹੋ ਜਾਂ ਰੈਨੋਵੇਸ਼ਨ ਕਰ ਰਹੇ ਹੋ, ਇੰਟੀਰੀਅਰ ਐਕਸਟੀਰੀਅਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਸਮਾਨ ਚਾਹੀਦਾ, ਕਮਰਸ਼ੀਅਲ ਕਿਸੇ ਕੰਮ ਦੇ ਲਈ ਤੁਹਾਨੂੰ ਸਮਾਨ ਚਾਹੀਦਾ, ਡੋਰ ਚਾਹੀਦੇ ਨੇ, ਡੋਰ ਦੇ ਲੋਕ ਚਾਹੀਦੇ ਨੇ, ਤੁਹਾਨੂੰ ਦੱਸ ਗਏ ਕਿ ਹਰ ਇੱਕ ਤਰ੍ਹਾਂ ਦੇ ਮਾਡਲ ਦੇ ਤੁਹਾਨੂੰ ਡੋਰ ਮਿਲ ਜਾਂਦੇ ਨੇ, ਫਲੋਰ ਟੱਬ ਸ਼ਾਵਰ ਬੇਸ ਸ਼ਾਵਰ ਦੇ ਡੋਰ, ਹਰ ਇੱਕ ਤਰ੍ਹਾਂ ਦਾ ਤੁਹਾਨੂੰ ਸਮਾਨ ਆ ਜਿਹੜਾ ਮਿਲ ਜਾਂਦਾ ਜੀ। ਸਪੈਸ਼ਲ ਕਸਟਮ ਕਰਦੇ ਨੇ ਕਿਚਨ, ਜਿਹੜੇ ਕੈਬਨਸ ਜਿਹੜੇ ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ, ਤੁਸੀਂ ਦਿਖਾ ਸਕਦੇ ਹੋ ਕਿ ਆਹ ਡਿਜ਼ਾਇਨ ਚਾਹੀਦਾ, ਉਸੇ ਡਿਜ਼ਾਇਨ 'ਚ ਤੁਹਾਨੂੰ ਬਣਾ ਕੇ ਦੇ ਦੇਣਗੇ। ਸੀਲਿੰਗ ਟਾਈਲਸ ਦਾ ਫੁੱਲ ਪੈਕੇਜ ਮਿਲ ਜੂਗਾ ਤੁਹਾਨੂੰ, ਜੇ TV ਐਂਟਰਟੇਨਮੈਂਟ ਦਾ ਯੂਨਿਟ ਚਾਹੀਦਾ ਤੁਹਾਨੂੰ 1500 ਤੋਂ ਸਟਾਰਟਿੰਗ ਆ, ਤੁਸੀਂ ਆਪਦੇ ਅਕੋਰਡਿੰਗ ਵੀ ਕਸਟਮ ਕਰਵਾ ਸਕਦੇ ਹੋ। ਹਰ ਇੱਕ ਚੀਜ਼ ਤੁਹਾਨੂੰ ਸਟਾਕ ਦੇ ਵਿੱਚ ਹਾਜ਼ਰ ਮਿਲਦੀ ਹੈ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ, ਇਹ ਨਹੀਂ ਕਿ ਤੁਹਾਨੂੰ ਵੇਟਿੰਗ ਕਰਨ ਦੀ ਲੋੜ ਪੈਂਦੀ, ਬਿਲਕੁਲ ਜੀ ਤੁਹਾਨੂੰ ਵੇਟਿੰਗ ਦੀ ਲੋੜ ਨਹੀਂ ਪੈਂਦੀ। ਜੇ ਗੱਲ ਕਰਦੇ ਵਾਸ਼ਰੂਮ ਦੇ ਹਾਰਡਵੇਅਰ ਦੀ, ਹਰ ਇੱਕ ਤਰ੍ਹਾਂ ਦਾ ਤੁਹਾਨੂੰ ਹਾਰਡਵੇਅਰ ਮਿਲ ਜਾਂਦਾ, ਸ਼ਾਵਰ ਟੈਂਕ ਟੂਟੀਆਂ ਸ਼ੈਂਕ ਕੁਝ ਵੀ ਤੁਹਾਨੂੰ ਚਾਹੀਦਾ ਆ, ਬੇਝਿਜਕ ਹੋ ਕੇ ਹਰ ਇੱਕ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਦੇਖਣ ਨੂੰ ਮਿਲਦੀ ਆ। ਸੋ 888 ਬ੍ਰੈਂਡਫੋਰਡ ਸਟਰੀਟ ਦੇ ਉੱਤੇ ਤੁਸੀਂ ਜਾਣਾ, ਫਿਰ ਜੇ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਦੀਆਂ ਸਪਲਾਈਜ਼ ਦਾ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ, ਬਹੁਤ ਜੈਨੂਨ ਜੇ ਪ੍ਰਾਈਜ਼ ਆ, ਅਤੇ ਤੁਸੀਂ ਮੇਰੇ ਹਿਸਾਬ ਨਾਲ ਦੇਖਣ ਇੱਕ ਡਿਜ਼ਾਇਨ ਜਾਂਦੇ ਆ, ਅਤੇ ਤੁਹਾਨੂੰ ਹਜ਼ਾਰਾਂ ਡਿਜ਼ਾਇਨ ਤੁਹਾਡੇ ਸਾਹਮਣੇ ਰੱਖ ਦਿੰਦੇ ਆ, ਅਤੇ ਉਹਦੇ ਲਈ ਫਿਰ ਤੁਹਾਨੂੰ ਦੱਸ ਗਏ ਕਿ ਵਨ ਸਟੋਪ ਡੈਸਟੀਨੇਸ਼ਨ ਆ, ਅਤੇ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਨਵਾਂ ਘਰ ਬਣਾ ਰਹੇ ਹੋ ਜਾਂ ਰੈਨੋਵੇਸ਼ਨ ਕਰ ਰਹੇ ਹਾਂ, ਹਰ ਇੱਕ ਤਰ੍ਹਾਂ ਦਾ ਇੰਟੀਰੀਅਰ ਐਕਸਟੀਰੀਅਰ ਸਮਾਨ ਤੁਹਾਨੂੰ ਮਿਲ ਜੂਗਾ। ਜਿਵੇਂ ਕਹਿ ਦਿੰਦੇ ਹੁੰਦੇ ਘਰ ਦਾ ਕੋਈ ਵੀ ਸਮਾਨ ਲੈਣਾ, A to Z ਤੁਹਾਨੂੰ ਸਮਾਨ ਸਾਰਾ ਮਿਲ ਜਾਂਦਾ, ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਦੀ ਲੋੜ ਨਹੀਂ, ਬਸ ਤੁਸੀਂ ਵਿਜ਼ਿਟ ਕਰਨਾ ਅਤੇ ਕਾਲ ਕਰਨੀ ਆ 204-813-6531 ਦੇ ਉੱਤੇ ਤੁਸੀਂ ਕਾਲ ਕਰਨੀ ਆ। ਅਤੇ ਆਪਣੇ ਕ੍ਰੀਏਟਿਵ ਬਿਲਡਿੰਗ ਸਪਲਾਈ ਵਾਲੇ ਵੀਰ ਆਪਣੇ ਟਿਕਟੋਕ ਦੇ ਉੱਤੇ ਵੀ ਲਾਈਵ ਨੇ, ਆਪਾਂ ਨੂੰ ਲਾਈਵ ਦੇਖ ਰਹੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ ਧੰਨਵਾਦ, ਅਤੇ ਬਹੁਤ ਸੋਹਣੀ ਸਰਵਿਸ ਆ ਤੁਹਾਡੀ, ਬਹੁਤ ਫੀਡਬੈਕ ਵਧੀਆ ਮਿਲ ਰਹੇ ਨੇ, ਅਤੇ ਇੱਦਾਂ ਹੀ ਤੁਸੀਂ ਜਿਹੜੀਆਂ ਵਿਨੀਪੈਗ ਦੇ ਵਿੱਚ ਸਰਵਿਸ ਦਿੰਦੇ ਰਹੋਗੇ। ਅਤੇ ਐਂਟਰਟੇਨਮੈਂਟ ਯੂਨਿਟ ਜੇ ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾਉਣਾ, ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ, ਅਤੇ ਬਹੁਤ ਸਾਰੇ ਡਿਜ਼ਾਈਨ ਇਹਨਾਂ ਕੋਲ ਹੈਗੇ ਨੇ, ਬਹੁਤ ਵਰਾਇਟੀਆਂ ਨੇ। ਜਦੋਂ ਤੁਸੀਂ ਵਿਜ਼ਿਟ ਕਰੋਗੇ 888 ਬ੍ਰੈਂਡਫੋਰਡ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਾਂ 204-813-6531 ਦੇ ਉੱਤੇ ਤੁਸੀਂ ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ।

0: ਬਿਲਕੁਲ ਜੀ, ਇੱਦਾਂ ਹੀ ਧਮਾਲਾਂ ਪੈਂਦੀਆਂ ਰਹਿਣੀਆਂ ਰੇਡੀਓ ਧਮਾਲ ਦੀ। ਅੱਜ 1 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲੀ ਇੰਟਰਟੇਨਮੈਂਟ ਸ਼ੋਅ ਰਹੂਗਾ, ਅਤੇ ਟੈਪ ਟੈਪ ਜ਼ਰੂਰ ਕਰਦੇ ਰਹੋ ਸਟ੍ਰੀਮ ਦੇ ਵਿੱਚ, ਵਾਧਾ ਹੋ ਸਕੇ ਅਤੇ ਵੱਧ ਤੋਂ ਵੱਧ ਹੋਰ ਆਪਾਂ ਜਿੰਨੇ ਹੋ ਸਕਦੇ ਅੱਜ ਵੱਧ ਤੋਂ ਵੱਧ ਜਣਿਆਂ ਨੂੰ ਆਪਾਂ ਇੰਟਰਟੇਨਮੈਂਟ ਕਰਾਉਣਾ। ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਫੇਵਰੇਟ ਜਾਂ ਨੱਚਣ ਟੱਪਣਾ ਲੱਗਣਾ 200-400-780 86-82 ਤੇ ਸਾਡੇ ਨਾਲ ਗੱਲਬਾਤ ਤੁਸੀਂ ਸਾਂਝੀ ਕਰ ਸਕਦੇ ਹੋ। ਅਤੇ ਇੱਦਾਂ ਹੀ ਧਮਾਲਾਂ ਪੈਂਦੀਆਂ ਰਹਿਣੀਆਂ, ਪਰ ਉਸ ਤੋਂ ਪਹਿਲਾਂ ਦੱਸ ਦਈਏ ਜੇ ਕਿਤੇ ਤੁਹਾਡੀ ਗੱਡੀ ਕਿਤੇ ਸਲਿੱਪ ਹੋ ਜਾਂਦੀ ਅੱਗੇ ਸਨੋਹ ਵਾਲਾ ਟਾਈਮ ਆਉਣ ਵਾਲਾ, ਤਾਂ ਤੁਹਾਨੂੰ ਦੱਸ ਦਈਏ ਕਿ ਚੈਂਪੀਅਨ ਟੋਇੰਗ ਦਾ ਨੰਬਰ ਨੋਟ ਕਰ ਲਓ ਕਿਸੇ ਵੀ ਹਾਈਵੇ 'ਤੇ। ਹਾਈਵੇ 'ਚ ਚਾਹੇ 11 ਹੋਵੇ ਅਤੇ ਚਾਹੇ 17 ਹੋਵੇ, ਫੁੱਲੀ ਸਰਵਿਸ ਦਿੰਦੇ ਨੇ। ਰਿਪੇਅਰ ਸ਼ੋਪ ਇਹਨਾਂ ਦੀ ਟੰਡਰ ਬੇ ਓਨਟਾਰੀਓ ਦੇ ਵਿੱਚ ਆ ਜੀ, ਹੈਵੀ ਡਿਊਟੀ ਟੋਇੰਗ ਕਰਦੇ ਨੇ, ਰਿਕਵਰੀ ਕਰਦੇ ਨੇ। ਤੁਹਾਡਾ ਕਿਤੇ ਐਮਰਜੈਂਸੀ ਸਪਿੱਲ ਹੋ ਗਿਆ ਅਤੇ ਤੁਹਾਡਾ ਕੰਟੇਨਰ ਹੈ ਜਿਹੜਾ, ਤੁਹਾਨੂੰ ਅਨਲੋਡ ਕਰਨ ਦੀ ਵੀ ਲੋੜ ਨਹੀਂ ਪੈਣੀ ਇਹਨਾਂ ਕੋਲ, ਇਹ ਰਿਕਵਰੀ ਦੇ ਇੱਦਾਂ ਦੇ ਸਿਸਟਮ ਨੇ। ਅਤੇ ਤੁਹਾਡੇ ਜਿਹੜਾ ਸਮਾਨ ਨੂੰ, ਤੁਹਾਡੀ ਗੱਡੀ ਨੂੰ ਕੋਈ ਵੀ ਡੈਮੇਜ ਨਹੀਂ ਹੁੰਦੀ, ਕੋਈ ਨੁਕਸਾਨ ਨਹੀਂ ਹੁੰਦਾ ਗਾ, ਤੁਹਾਡੀ ਗੱਡੀ ਨੂੰ ਆ ਜਿਹੜਾ ਟ੍ਰੇਲਰ ਨੂੰ ਅਨਲੋਡ ਕਰਨ ਦੀ ਵੀ ਲੋੜ ਨਹੀਂ ਪੈਂਦੀ। ਉਹਦੇ ਲਈ ਫਿਰ ਚੈਂਪੀਅਨ ਟੋਇੰਗ ਨੇ ਤੁਸੀਂ ਯਾਦ ਕਰ ਲੈਣਾ ਜੀ, ਕਿਸੇ ਵੀ ਤਰ੍ਹਾਂ ਦਾ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਜਾਂ ਕਈ ਵਾਰੀ ਆਪਾਂ ਬਹੁਤ ਤੇਜ਼ੀ 'ਚ ਜਾ ਰਹੇ ਹੁੰਦੇ ਅਤੇ ਪਰ ਰਾਹ ਦੇ ਵਿੱਚ ਕੋਈ ਗੱਡੀ ਜਿਹੜੀ ਸਲਿੱਪ ਹੋਈ ਪਈ ਆਪਾਂ ਨੂੰ ਦਿਖਦੀ ਹੈ, ਅਤੇ ਆਪਾਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ ਪਾਉਂਦੇ ਗੇ ਕਿਉਂਕਿ ਆਪਾਂ ਆਪਦੀ ਜੋਬ ਤੋਂ ਲੇਟ ਹੋ ਰਹੇ ਹੁੰਦੇ ਹਾਂ, ਤਾਂ ਤੁਹਾਨੂੰ ਦੱਸ ਦਈਏ ਬਸ ਉਹਨਾਂ ਨੂੰ ਜਾਂਦੇ ਜਾਂਦੇ ਨੰਬਰ ਦੇ ਜਾ ਕਰੋ 204-633-8868 ਦੇ ਉੱਤੇ ਕਿਹਾ ਨੰਬਰ ਗੱਲ ਕਰ ਲਓ, ਚੈਂਪੀਅਨ ਟੋਇੰਗ ਵਾਲਿਆਂ ਨੂੰ ਕਾਲ ਕਰ ਲਓ। 24 ਘੰਟੇ ਸਰਵਿਸ ਦਿੰਦੇ ਨੇ, ਚਾਹੇ ਬੂਸਟ ਸਰਵਿਸ ਚਾਹੀਦੀ ਹੋਵੇ, ਚਾਹੇ ਗੱਡੀ ਦੇ ਵਿੱਚ ਚਾਬੀ ਰਹਿ ਗਈ ਲੋਕ ਆਊਟ ਹੋ ਗਿਆ ਹੋਵੇ, ਤਾਂ ਤੁਹਾਨੂੰ ਦੱਸ ਦਈਏ ਕਿ ਸਾਰੀਆਂ ਸਰਵਿਸ ਤੁਹਾਨੂੰ ਦਿੰਦੇ ਨੇ ਹਰ ਇੱਕ ਤਰ੍ਹਾਂ ਦੀ ਸਰਵਿਸ ਲੈਣ ਦੇ ਲਈ, ਚਾਹੇ ਠੰਡਰ ਬੇ ਵਾਲੀ ਸਾਈਡ ਹੋਵੇ, ਚਾਹੇ ਬ੍ਰੈਂਡਨ, ਚਾਹੇ ਰਜ਼ਾਈਨਾ 'ਤੇ, ਚਾਹੇ ਕੈਲਗਰੀ 'ਤੇ, ਚਾਹੇ ਵਿਨੀਪੈਗ ਦੇ ਲੱਗਦੇ ਨੇੜਲੇ ਏਰੀਆ 'ਤੇ, ਕਿਤੇ ਵੀ ਤੁਹਾਨੂੰ ਐਮਰਜੈਂਸੀ ਹੋ ਗਈ ਆ ਜਾਂ ਕਿਸੇ ਨੂੰ ਲੱਗਦਾ ਕਿ ਹੈਲਪ ਦੀ ਲੋੜ ਆ, ਤਾਂ 204-633-8868 ਦੇ ਉੱਤੇ ਤੁਸੀਂ ਚੈਂਪੀਅਨ ਟੋਇੰਗ ਵਾਲਿਆਂ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। 24 ਘੰਟੇ ਸਰਵਿਸ ਦਿੰਦੇ ਨੇ ਜੀ, ਵਧੇਰੇ ਜਾਣਕਾਰੀ ਲਈ ਸੰਪਰਕ ਕਰ ਲਓ 204-633-8868 ਦੇ ਉੱਤੇ ਸੰਪਰਕ ਕਰ ਲਓ। ਅਤੇ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਲੈਣ ਦੇ ਲਈ, ਕਿਸੇ ਵੀ ਤਰ੍ਹਾਂ ਦੀ ਡੱਕ ਕਲੀਨਿੰਗ ਕਰਾਉਣੀ ਹੋਵੇ, ਵਿੰਡੋ ਕਲੀਨਿੰਗ ਕਰਾਉਣੀ ਹੋਵੇ, ਹਰ ਇੱਕ ਤਰ੍ਹਾਂ ਦੇ ਵੈਟਸ, ਫਰਨਸ ਅਤੇ ਮੇਨ ਲਾਈਨ ਨੂੰ ਪ੍ਰੋਪਰ ਕਲੀਨ ਕੀਤਾ ਜਾਂਦਾ, ਫਲੈਟ ਰੇਟ ਨੇ, ਕੋਈ ਹਿਡਨ ਐਕਸਟਰਾ ਚਾਰਜ ਨਹੀਂ। ਅਤੇ ਕਈ ਵਾਰੀ ਸਵਾਲ ਖੜਾ ਹੁੰਦਾ ਵੀ ਕਿਉਂ ਜ਼ਰੂਰੀ ਆ, ਏਅਰ ਕੁਆਲਿਟੀ ਘਰ ਦੀ ਬੈਟਰ ਹੋ ਜਾਂਦੀ ਆ ਜੀ, ਬੈਕਟੀਰੀਆ ਖਤਮ ਹੋ ਜਾਂਦੇ ਨੇ, ਅਤੇ ਫਰਨਸ ਮੋਟਰ ਦੀ ਜਿਹੜੀ ਲੌਂਗ ਲਾਈਫ ਹੋ ਜਾਂਦੀ ਆ, ਅਤੇ ਹਵਾ ਕੁਆਲਿਟੀ ਘਰ ਦੀ ਪਹਿਲਾਂ ਦੀ ਅਤੇ ਬਾਅਦ ਦੀ ਤੁਹਾਨੂੰ ਪਤਾ ਲੱਗਦਾ, ਅਤੇ ਜਦੋਂ ਤੁਸੀਂ ਡੱਕ ਕਲੀਨਿੰਗ ਕਰਾ ਲੈਂਦੇ ਹੋ ਬਿਲਕੁਲ ਜੀ, ਉਸ ਤੋਂ ਬਾਅਦ ਏਅਰ ਕੁਆਲਿਟੀ ਘਰ ਦੀ ਜਦੋਂ ਆਪਣੀ ਵਧੀਆ ਹੋ ਜਾਂਦੀ, ਫਿਰ ਆਪਾਂ ਨੂੰ ਡਿਫਰੈਂਸ ਪਤਾ ਲੱਗ ਜਾਂਦਾ ਵੀ ਪਹਿਲਾਂ ਕਰਾਉਣ ਤੋਂ ਪਹਿਲਾਂ ਕਿੱਦਾਂ ਸੀ ਅਤੇ ਹੁਣ ਕਿੱਦਾਂ ਹੋ ਗਈ ਆ, ਅਤੇ 10% ਆਫ ਵੀ ਮਿਲੂਗਾ ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ। ਸੋ ਅੱਜ ਹੀ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸਰਵਿਸ ਲੈਣ ਦੇ ਲਈ ਕਾਲ ਕਰ ਲਓ 204-555-9065 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੀ ਗਰੰਟੀ ਹੈ ਜੀ, ਕੰਮ ਬਹੁਤ ਵਧੀਆ ਕਰਦੇ ਨੇ, ਅਤੇ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਨੂੰ ਤੁਸੀਂ ਕਾਲ ਕਰ ਸਕਦੇ ਹੋ ਅਤੇ 10% ਆਫ ਵੀ ਲੈ ਸਕਦੇ ਹੋ। ਕਾਲਰ ਲੈ ਲਈ ਜੀ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਆ। ਹਾਂਜੀ ਹਾਂਜੀ, ਆਉਣੇ ਰਹੋ ਜੀ।
1: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ?
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
1: ਸੋਹਣਾ ਮਾਹੌਲ ਬਣਿਆ ਹੋਇਆ ਵੀਰੇ, ਇੱਕ ਗਾਣਾ ਲਾਉਣਾ ਸੀਗਾ।
0: ਹਾਂਜੀ ਹਾਂਜੀ, ਕਿਹੜਾ ਗਾਣਾ ਲਾਉਣਾ ਜੀ?
1: ਜਿੱਦਾਂ ਨੇਕੂ ਦਾ ਵੀਰੇ, ਮੋਟਰ ਵਾਲੇ ਜਿੰਦੇ ਜੀ ਵੀਰੇ,
0: ਕਦੇ ਸਾਡੇ ਕੋਲ ਮੁਖਤਿਆਰੀ ਸੀ ਮੋਟਰ ਵਾਲੇ ਜਿੰਦੇ ਦੀ, ਓਏ ਹੋਏ
1: ਬਾਈ ਬਣਿਆ ਲਾ ਵੀਰੇ,
0: ਜ਼ਰੂਰ ਲਾਵਾਂਗੇ ਜੀ ਮੋਟਰ ਵਾਲੇ ਜਿੰਦੇ ਦੀ।
1: ਥੈਂਕ ਯੂ ਵੀਰੇ।
0: ਓਕੇ ਜੀ, ਧੰਨਵਾਦ ਜੀ। ਨੈਕਸਟ ਕਾਲ ਲੈ ਲਈਏ ਜੀ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਕਵੀ ਬਾਈ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਵਧੀਆ ਵਧੀਆ, ਤੁਸੀਂ ਸੁਣਾਓ?
0: ਵਧੀਆ ਵਧੀਆ ਜੀ, ਹੁਕਮ ਕਰੋ ਜੀ
2: ਬਾਈ। ਦੋ ਗਾਣੇ ਲਾਉਣੇ ਆ।
0: ਹਾਂਜੀ ਹਾਂਜੀ, ਦੱਸੋ ਜੀ ਕਿਹੜਾ ਗਾਣਾ?
2: ਇੱਕ ਤਾਂ ਦਿਲਜੀਤ ਦਾ ਡਾਕਾ।
0: ਅੱਛਾ, ਹੋਇਆ ਕੀ ਜੇ ਨੱਚਦੀ ਦੀ ਬਾਹ ਫੜ ਲਈ ਤੇ ਡਾਕਾ ਤਾਂ ਨੀ ਮਾਰਿਆ?
2: ਹਾਂਜੀ
0: ਠੀਕ ਹੈ ਜੀ।
2: ਇੱਕ ਹੈਗਾ ਆ ਸੁਰਜੀਤ ਪਿੰਡ ਰੱਖੀ ਦਾ, ਤੇਰਾ ਯਾਰ ਬੋਲਦਾ,
0: ਤੂੰ ਨੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ।
2: ਹਾਂਜੀ,
0: ਕਿਆ ਬਾਤ ਹੈ ਜੀ, ਇਹ ਵੀ ਜ਼ਰੂਰ ਲਾਵਾਂਗੇ ਜੀ। ਤੇ ਕਿੱਦਾਂ ਲੱਗ ਰਿਹਾ ਅੱਜ ਦਾ ਮਾਹੌਲ?
2: ਵਧੀਆ ਲੱਗ ਰਿਹਾ ਬਾਈ, ਬੰਬ ਕਰਾਈ ਜਾਂਦਾ ਤੂੰ ਤਾਂ।
0: ਬਸ ਠੀਕ ਹੈ, ਬੰਬ ਹੀ ਕਰਾਉਣੀ ਆ ਆਪਾਂ, ਜੇ ਕੋਈ ਕਮੀ ਪੇਸ਼ੀ ਰਹੀ ਨਾ ਦੱਸ ਦਿਓ, ਜੇ ਆਪਾਂ ਮੁੱਕਰਨਾ ਨਹੀਂ ਉਹ ਚੀਜ਼ ਤੋਂ। ਹੋਨੈਸਟ ਰਿਵਿਊ ਦੇਣੇ ਆ,
2: ਦੱਸਾਂਗੇ ਬਾਈ ਟਿਕਟੋਕ ਤੇ ਦੱਸਾਂਗੇ
0: ਤੁਹਾਨੂੰ। ਬਸ ਠੀਕ ਹੈ, ਹੋਨੈਸਟ ਰਿਵਿਊ ਦੇਣੇ ਆ ਵੀ ਕਿੱਦਾਂ ਬਣ ਰਹੀ ਗੱਲ ਕਿ ਨਹੀਂ ਬਣ ਰਹੀ। ਓਕੇ ਜੀ, ਕਰਦੇ ਆ ਇੰਜੋਏ ਫਿਰ ਆਪਾਂ। ਓਕੇ ਜੀ ਓਕੇ, ਨੈਕਸਟ ਕਾਲਰ ਲੈ ਲਈਏ ਜੀ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ।
3: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਗੈਰੀ ਕੀ ਹਾਲ ਵੀਰੇ?
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ, ਰਮਨ ਜੀ ਕਿਵੇਂ ਹੋ?
3: ਬਸ ਵਧੀਆ ਜੀ, ਵੀਕਐਂਡ ਦਾ ਚੱਲ ਰਿਹਾ ਪ੍ਰੋਗਰਾਮ।
0: ਮੈਂ ਕਹਿੰਦਾ ਲਹਿਰਾਂ ਬਹਿਰਾਂ ਵੱਜੀਆਂ ਪਈਆਂ।
3: ਠੀਕ ਹੈ ਜੀ, ਠੀਕ ਹੈ, ਸੁਨੇਹਾ ਦੇਣਾ ਸੀ ਛੋਟਾ ਦੇ ਦਈਏ?
0: ਹਾਂਜੀ, ਹੁਕਮ ਕਰੋ ਜੀ।
3: ਠੀਕ ਹੈ ਜੀ, ਘਰ ਰੇਡੀ ਧਮਾਲ ਸੁਣ ਰਹੇ ਸਾਰੇ ਸਰੋਤੇ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਤੋਂ ਇਹ ਸੁਨੇਹਾ ਹੈਗਾ ਜੀ, ਜਿਨ੍ਹਾਂ ਦੀ ਭਾਰਤ ਦੇ ਕਿਸੇ ਵੀ ਸੂਬੇ ਚ ਦੀਆਂ ਪੈਨਸ਼ਨਾਂ ਚੱਲ ਰਹੀਆਂ, ਸਰਕਾਰੀ ਜਾਂ ਪ੍ਰਾਈਵੇਟ ਜੋ ਵੀ ਹੈ, ਤੇ ਉਹਨਾਂ ਵਾਸਤੇ ਡਿਜੀਟਲ ਲਾਈਫ ਸਰਟੀਫਿਕੇਟ ਜਿਹੜਾ ਆਪਾਂ ਹਰ ਸਾਲ ਦੀ ਤਰ੍ਹਾਂ ਭੇਜਣਾ ਜੀ, ਤੇ ਇਸ ਵਾਰੀ ਫਿਰ ਨਵੰਬਰ ਚ ਜਾ ਰਹੇ ਨੇ ਜੀ।
0: ਹਾਂਜੀ,
3: ਤੇ ਆਪਾਂ ਦੋ ਕੈਂਪ ਲਾ ਰਹੇ ਜੀ, ਇੱਕ ਸਾਊਥ ਵਿੱਚ ਲਾ ਰਹੇ ਹਾਂ ਜਿਹੜਾ ਕਿ ਪੰਜਾਬੀ ਟੇਸਟ ਰੈਸਟੋਰੈਂਟ ਹੈ ਜੀ, 33 ਯੂਨੀਵਰਸਿਟੀ ਕ੍ਰੈਸਟ ਤੇ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ,
0: 1 ਨਵੰਬਰ ਨੂੰ।
3: ਠੀਕ ਹੈ ਜੀ, ਤੇ ਸੋ ਕਿਸੇ ਨੇ ਵੀ ਆਪਣਾ ਲਾਈਫ ਸਰਟੀਫਿਕੇਟ ਜਾਂ EKYC ਜਾਂ ਲੀਵ ਟਰੈਵਲ ਕਨਸੈਸ਼ਨ ਅਪਲਾਈ ਕਰਾਉਣਾ ਜੀ, ਆਨਲਾਈਨ ਸਬਮਿਟ ਕਰਾਉਣਾ ਸਰਟੀਫਿਕੇਟ,
0: ਹਾਂਜੀ,
3: ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 204-999-9848, ਮੈਂ ਰਿਪੀਟ ਕਰ ਦਿੰਦਾ ਨੰਬਰ ਜੀ, 204-999-9848।
0: ਬਿਲਕੁਲ ਜੀ,
3: ਠੀਕ ਹੈ ਜੀ, ਥੈਂਕ ਯੂ,
0: ਬਹੁਤ ਬਹੁਤ ਧੰਨਵਾਦ ਜੀ ਰਮਨ ਜੀ।
3: ਓਕੇ ਜੀ,
0: ਬਿਲਕੁਲ ਜੀ, ਤੁਹਾਨੂੰ ਜੇ ਕੋਈ ਵੀ ਲਾਈਵ ਸਰਟੀਫਿਕੇਟ ਜਿਹੜਾ ਜਮ੍ਹਾਂ ਕਰਾਉਣਾ ਪੈਨਸ਼ਨ ਵਾਲੇ ਚਾਲੂ ਰੱਖਣ ਵਾਸਤੇ, ਉਹਦੇ ਵਾਸਤੇ ਕੋਈ ਵੀ ਹੈਲਪ ਚਾਹੀਦੀ ਆ, ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਉਹਦੇ ਰਿਲੇਟਡ, ਤੁਸੀਂ ਰਮਨ ਵੀਰੇ ਨਾਲ ਕਾਲ ਕਰ ਸਕਦੇ ਹੋ 204-999-9848 ਦੇ ਉੱਤੇ, ਤੁਸੀਂ ਕਾਲ ਕਰ ਸਕਦੇ ਹੋ 204-999-9848 ਦੇ ਉੱਤੇ, ਤੁਸੀਂ ਕਾਲ ਕਰਕੇ ਹੋਰ ਡਿਟੇਲਸ ਲੈ ਸਕਦੇ ਹੋ। ਅਤੇ ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ ਅਤੇ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, 10 ਡਾਕਟਰ ਆਲਵੇਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ, ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ, ਵਾਕ ਇਨ ਵੀ ਤੁਹਾਡਾ ਵੈਲਕਮ ਕਰਦੇ ਨੇ, ਮੰਡੇ ਟੂ ਫਰਾਈਡੇ 9 to 5 PM ਤੱਕ ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰਸ ਦੀ ਮੈਡੀਸਨ ਦੇ ਉੱਤੇ, ਅਤੇ ਫ੍ਰੀ ਸੀਟ ਦੇ ਡਿਲੀਵਰੀ ਕਰਦੇ ਨੇ ਮੈਡੀਸਨ ਦੀ। ਡਾਕਟਰ ਪ੍ਰਵੀਨ ਸਾਧੀਆ ਜੀ ਨੂੰ ਤੁਸੀਂ ਮਿਲ ਸਕਦੇ ਹੋ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਅਤੇ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, 204-410-2255 'ਤੇ ਸੰਪਰਕ ਕਰ ਸਕਦੇ ਹੋ, ਜਾਂ 17200 ਮੈਡਵੁੱਡ ਡਰਾਈਵ ਜਿਹੜਾ ਨੇੜੇ ਹੈਗਾ ਜੀ ਸੇਂਟ ਵਿਟੋਲ ਮਾਲ ਦੇ। ਅਤੇ ਜੇ ਤੁਸੀਂ ਮਠਿਆਈਆਂ ਖਾਂਦੇ ਸ਼ੌਕੀਨ ਹੋ ਤਾਂ ਸਰੂਰ ਇੰਡੀਅਨ ਸਵੀਟ ਜ਼ਰੂਰ ਵਿਜ਼ਿਟ ਕਰੋ ਜੀ, ਫਰੈਸ਼ ਹੋਮਮੇਡ ਸਵੀਟਸ ਡੇਲੀ ਤਿਆਰ ਕਰਦੇ ਨੇ, ਅਤੇ ਜਿਹੜੇ ਆਪਣੇ ਵਿਨੀਪੈਗ ਦੇ ਨੇੜੇ ਫਾਰਮ ਨੇ ਉੱਥੋਂ ਲਿਆ ਕੇ ਦੁੱਧ ਉਹਦੀਆਂ ਮਠਿਆਈਆਂ ਤਿਆਰ ਕਰਦੇ ਨੇ। ਦੇਸੀ ਸਟਾਈਲ ਖੋਇਆ ਵੀ ਤੁਸੀਂ ਇੰਜੋਏ ਕਰ ਸਕਦੇ ਹੋ, ਅਤੇ ਸਪੈਸ਼ਲ ਇਹਨਾਂ ਦਾ ਇੰਡੀਅਨ ਸਟਰੀਟ ਫੂਡ ਅਤੇ ਇੰਡੀਅਨ ਸਨੈਕ ਜੇ ਤੁਸੀਂ ਹਾਲੇ ਤੱਕ ਨਹੀਂ ਟਰਾਈ ਕੀਤੇ ਜ਼ਰੂਰ ਟਰਾਈ ਕਰੋ, ਫਰੈਸ਼ ਡੇਲੀ ਤਿਆਰ ਕਰਦੇ ਨੇ, 55 ਵਾਟਰ ਫੂਡ ਗ੍ਰੀਨ ਤੁਸੀਂ ਵਿਜ਼ਿਟ ਕਰ ਸਕਦੇ ਹੋ, 9 PM ਤੋਂ ਲੈ ਕੇ 8 PM ਤੱਕ ਡਾਈਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ। ਸੋ ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਜੇ ਤੁਸੀਂ ਫਰੈਸ਼ ਮਠਿਆਈਆਂ ਤੁਸੀਂ ਇੰਜੋਏ ਕਰਨਾ ਚਾਹੁੰਦੇ ਤਾਂ ਸਰੂਰ ਇੰਡੀਅਨ ਸਵੀਟ ਜ਼ਰੂਰ ਵਿਜ਼ਿਟ ਕਰੋ ਜੀ, 204-633-2222 ਤੁਸੀਂ ਸੰਪਰਕ ਕਰ ਸਕਦੇ ਹੋ। ਸਿਗਰੀ ਇੰਡੀਅਨ ਰੈਸਟੋਰੈਂਟ ਟਰਾਈ ਕਰੋ ਜੇ ਤੁਸੀਂ ਵਧੀਆ ਵਾਈਬ ਇੰਜੋਏ ਕਰਨਾ ਚਾਹੁੰਦੇ ਹੋ, ਅੱਜ ਨੱਚ ਟੱਪ ਕੇ ਅਤੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਖਾਣਾ ਪੀਣਾ ਵੀ ਆ, ਵਧੀਆ ਵਾਈਬ ਨੱਚਣ ਟੱਪਣ ਦੀ ਤਾਂ ਹੈਗੀ ਆ, ਅਤੇ ਜੇ ਵਧੀਆ ਵਾਈਬ ਖਾਣ ਪੀਣ ਦੀ ਵੀ ਤੁਸੀਂ ਚਾਹੁੰਦੇ ਹੋ ਅੱਜ ਕਿ ਵਧੀਆ ਕੁਝ ਡਿਫਰੈਂਟ ਟਰਾਈ ਕਰਕੇ, ਤਾਂ ਸਿਗਰੀ ਇੰਡੀਅਨ ਰੈਸਟੋਰੈਂਟ ਜ਼ਰੂਰ ਟਰਾਈ ਕਰੋ ਜੀ। ਸ਼ਾਮ ਦੇ 4 PM ਤੱਕ ਤੁਸੀਂ ਲੰਚ ਇੰਜੋਏ ਕਰ ਸਕਦੇ ਹੋ, ਜੇ ਤੰਦੂਰੀ ਐਪੀਟਾਈਜ਼ਰ ਦੀ ਗੱਲ ਕਰਦੇ ਮਖਮਲੀ ਫਿਸ਼, ਤੰਦੂਰੀ ਲੈਮ ਚੌਪ ਅਤੇ ਪੈਨ ਟੋਸਟਡ ਤੰਦੂਰੀ ਮਲਾਈ ਸੋਇਆ ਚਾਪ ਤੁਸੀਂ ਇੰਜੋਏ ਕਰ ਸਕਦੇ ਹੋ, ਅਤੇ ਪਨੀਰ ਟਿੱਕਾ, ਗੋਡ ਬਟਰ ਚਿਕਨ। ਅਤੇ 7 PM ਓਪਨ ਹੈ ਜੀ, 11 PM ਤੋਂ ਲੈ ਕੇ 10:30 ਤੱਕ, 55 ਵਾਟਰ ਫੋਰਡ ਗ੍ਰੀਨ ਜਿਹੜਾ ਨੌਰਥ ਦੇ ਵਿੱਚ ਹੈ ਤੁਸੀਂ ਇੰਜੋਏ ਕਰ ਸਕਦੇ ਹੋ, 204-777-3300 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਗਲੈਕਸੀ ਇੰਸ਼ੋਰੈਂਸ ਦੀਆਂ ਤੁਸੀਂ ਸੇਵਾਵਾਂ ਲੈਣੀਆਂ ਤਾਂ ਦੱਸ ਦੇ, ਮੰਡੇ ਟੂ ਫਰਾਈਡੇ 9 to 9, ਸੈਟਰਡੇ 10 to 6 ਅਤੇ 12 PM ਤੋਂ ਲੈ ਕੇ 5 PM ਤੱਕ। ਸੰਡੇ ਦਾ ਦਿਨ ਸਪੈਸ਼ਲ ਓਪਨ ਹੈ ਜੀ, ਟਰੱਕ ਦੀ, ਕੰਸਟਰਕਸ਼ਨ ਦੀ, ਬਿਜ਼ਨਸ ਦੀ ਜਾਂ ਹੋਮ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤੁਸੀਂ ਤਾਂ ਜਤਿੰਦਰ ਸਿਧਾਣਾ ਜੀ ਨੂੰ ਮਿਲ ਸਕਦੇ ਹੋ, 14 ਸਾਲ ਦਾ ਐਕਸਪੀਰੀਅੰਸ ਹੈ, 11 Women ਡਰਾਈਵ ਦੇ ਤੁਸੀਂ ਵਿਜ਼ਿਟ ਕਰ ਸਕਦੇ, ਜਾਂ 2770 ਮੈਕਸਲੀਡ ਜਾਂ 1188 ਮੈਲੋ ਸੀਡ ਪਲਵਿੰਦਰ ਧਾਲੀਵਾਲ ਜੀ ਦੇ ਨਾਲ ਮਿਲ ਸਕਦੇ ਹੋ, ਜਿਹੜਾ ਸੰਡੇ ਦਾ ਦਿਨ ਸਪੈਸ਼ਲ ਓਪਨ ਰੱਖਿਆ ਹੋਇਆ 12 PM ਤੋਂ ਲੈ ਕੇ 5 PM ਤੱਕ। ਗਲੈਕਸੀ ਇੰਸ਼ੋਰੈਂਸ ਦੀਆਂ ਸਾਰੀਆਂ ਲੋਕੇਸ਼ਨ ਓਪਨ ਰਹਿੰਦੀਆਂ ਨੇ ਜੀ, ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ, ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਦੋ
0: ਤੋਂ ਖਾਦੇ ਨੀ ਜਾਂਦੇ
4: ਕਹਿੰਦੇ ਹੈ ਵੀ ਬੋਲ ਜਾਂਦੇ ਛੋਲੇ ਭਟੂਰੇ ਅੱਛਾ ਜੀ ਕਹਿ ਲਓ ਕਹਿੰਦੇ ਹੁੰਦੇ ਬਾਕੀ ਕੰਮ ਦੂਜਾ ਤੇ ਪੇਟ ਪੂਜਾ ਤਾਂ ਪਹਿਲੇ ਨੰਬਰ ਤੇ ਆ ਤੇ ਢਿੱਡ ਦਾ ਆਪਦਾ ਹੀ ਆ ਕਹਿੰਦੇ ਹਨਾ ਸਹੀ ਗੱਲ ਉਹ ਕਹਿੰਦੇ ਹੁੰਦੇ ਬਾਕੀ ਕੰਮ ਦੂਜਾ ਤੇ ਪੇਟ ਪੂਜਾ
0: ਠੀਕ ਹੈ ਜੀ।
4: ਪਰ ਪਰਸਨ ਜਿੰਨੇ ਮਰਜ਼ੀ ਖਾਓ, ਬਹੁਤ ਪਿਆਰ ਮਿਲ ਰਿਹਾ ਤੁਹਾਡੇ ਰੇਡੀਓ ਤੋਂ ਸਾਨੂੰ, ਉਹ ਜਣੇ ਆ ਕੇ ਸਾਨੂੰ ਦੱਸ ਰਹੇ ਆ ਕਿ ਅਸੀਂ ਤਾਂ ਸੁਣ ਕੇ ਆਏ ਹਾਂ।
0: ਬਹੁਤ ਵਧੀਆ ਲੱਗ ਰਿਹਾ ਬਈ। ਚਲੋ ਬਹੁਤ ਵਧੀਆ ਗੱਲ ਹੈ ਜੀ।
4: ਹਾਂਜੀ ਹਾਂਜੀ, ਤੇ ਇੱਕ ਆਫਰ ਹੋਰ ਹੈ ਜੀ ਆਪਣੀ।
0: ਹਾਂਜੀ,
4: ਆਪਣਾ ਆਹ ਲੌਂਗ ਵੀਕਐਂਡ ਹੈ, ਆਪਾਂ ਸੰਡੇ ਨੂੰ ਇਸ ਵਾਰ 2 ਵਜੇ ਤੱਕ ਖੁੱਲਿਆ ਫਸਟ ਟਾਈਮ।
0: ਹਾਂਜੀ,
4: ਸਾਰੇ ਕਹਿ ਰਹੇ ਸੀਗੇ ਕਿ ਅਸੀਂ ਆਵਾਂਗੇ, ਫੋਨ ਬਹੁਤ ਆਏ ਸਾਨੂੰ।
0: ਹਾਂਜੀ,
4: ਆਪਾਂ ਆਹ ਐਤਵਾਰ 2 ਘੰਟੇ ਐਕਸਟੈਂਡ ਕਰਦੇ ਆਪਣੇ ਆਫਰ
0: ਰਾਤ ਤੱਕ, ਜਿਵੇਂ ਮਤਲਬ
4: 2 ਵਜੇ ਤੱਕ। ਹਾਂਜੀ,
0: ਅੱਛਾ ਰਾਤ ਦੇ 2 ਵਜੇ ਤੱਕ।
4: ਹਾਂਜੀ, ਮਿਡਨਾਈਟ ਆਉਂਦਾ ਹੈ, 2 ਵਜੇ ਤੱਕ ਕਰਤਾ ਬਾਈ ਜੀ ਆਪਾਂ।
0: ਓਕੇ ਜੀ, ਓਕੇ।
4: ਹਾਂਜੀ ਵੀਰ ਜੀ,
0: ਓਕੇ ਜੀ। ਕਿੱਦਾਂ ਲੱਗ ਰਿਹਾ ਸ਼ੋਅ?
4: ਵਧੀਆ ਜੀ, ਵਧੀਆ ਸੁਣੀ ਜਾਂਦੇ ਆਪਾਂ ਤੁਹਾਡਾ ਸ਼ੋਅ ਜੀ।
0: ਚਲੋ ਧੰਨਵਾਦ ਜੀ, ਕਰੋ ਇੰਜੋਏ ਸ਼ੋਅ ਜੀ ਫਿਰ। ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ 146 ਇਜ਼ਾਬੈਥ ਸਟਰੀਟ ਦੇ ਉੱਤੇ ਨੇ ਜੀ, 204-421 1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਦਾ ਕਲੇਮ ਡਾਇਰੈਕਟ ਡੀਲ ਕਰਦੇ ਨੇ, ਬਸ ਤੁਸੀਂ ਕਰਨਾ ਕੁਝ ਨਹੀਂ, 204-421 1302 ਦੇ ਉੱਤੇ ਸੰਪਰਕ ਕਰ ਲੈਣਾ। ਤੁਹਾਡਾ ਐਕਸੀਡੈਂਟ ਕਲੇਮ ਹੋਇਆ, ਹਿਲ ਕਲੇਮ ਆ, ਚਾਹੇ ਗਲਾਸ ਕਲੇਮ ਆ, ਡਾਇਰੈਕਟ ਡੀਲ ਕਰਦੇ ਨੇ ਜੀ ਐਮ ਪੀ ਆਈ ਦੇ ਨਾਲ। ਤੁਸੀਂ ਕਈ ਵਾਰੀ ਆਪਾਂ ਸਹੀ ਹੁੰਦੇ ਅਤੇ ਆਪਣੇ ਨਾਲ ਕੋਈ ਗੱਡੀ ਮਾਰ ਕੇ ਹਿੱਟ ਕਰਕੇ ਭੱਜ ਜਾਂਦਾ ਅਤੇ ਤੁਸੀਂ ਸਮਝ ਨਹੀਂ ਆਉਂਦੀ ਕੀ ਕਰੀਏ ਅਤੇ ਹੁਣ ਕਿੱਦਾਂ ਕਲੇਮ ਲਈਏ ਜਾਂ ਕਿਹਦੇ ਨਾਲ ਗੱਲਬਾਤ ਕਰੀਏ। ਤੁਹਾਡੀ ਏ ਟੂ ਜੈਡ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੈਲਪ ਕਰਦੇ ਨੇ ਜੀ। ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਤੁਸੀਂ ਵਿਜ਼ਿਟ ਕਰ ਸਕਦੇ ਹੋ। 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ, 204-421 ਜਾਂ 1302 ਦੇ ਉੱਤੇ ਸੰਪਰਕ ਕਰ ਸਕਦੇ ਹੋ ਜਦੋਂ ਤੱਕ ਤੁਹਾਡੀ ਗੱਡੀ ਰਿਪੇਅਰ ਹੁੰਦੀ ਹੈ। ਜੇ ਤੁਹਾਡੇ ਕੋਲ ਰੈਂਟਲ ਗੱਡੀ ਵੀ ਇਨਕਲੂਡ ਨਹੀਂ ਹੈਗੀ ਤਾਂ ਵੀ ਘਬਰਾਉਣ ਦੀ ਲੋੜ ਨਹੀਂ, ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਫਿਰ ਸੰਪਰਕ ਕਰ ਲਓ 204-421 1302 ਦੇ ਉੱਤੇ ਸੰਪਰਕ ਕਰਕੇ ਜਿਹੜਾ ਆਪਦੀਆਂ ਸਰਵਿਸ ਲੈ ਸਕਦੇ ਹੋ, ਆਪਦੀ ਗੱਡੀ ਨੂੰ ਰਿਪੇਅਰ ਕਰਾ ਸਕਦੇ ਹੋ। ਅਤੇ ਰਾਏ ਸ਼ਿਪਿੰਗ ਕਾਉਂਟੀ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਜੀ ਐਸ ਟੀ ਫਿਲਿੰਗ, ਬੁਕਿੰਗ ਸਰਵਿਸ, ਸੀ ਆਰ ਓਡ ਦੇਵੇ, ਤੁਹਾਨੂੰ ਕੋਈ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਫਾਈਲ ਤੁਹਾਡੀ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ, ਇਕੱਲੀ ਇਕੱਲੀ ਹਿਸਟਰੀ ਤੁਹਾਡੀ ਬਿਜ਼ਨਸ ਦੀ ਤੁਹਾਡੇ ਸਾਹਮਣੇ ਹੁੰਦੀ ਹੈ, ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਸਕਦੇ ਹੋ। 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। 204-509-0029 'ਤੇ ਸੰਪਰਕ ਕਰ ਸਕਦੇ ਹੋ ਜਾਂ 15/22 ਲੋਗਨ ਅਵੈਨਿਊ 'ਤੇ ਵਿਜ਼ਿਟ ਕਰ ਸਕਦੇ ਹੋ। ਅਤੇ ਰਾਜ ਮੁਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਨਵੇਂ ਘਰ ਦੀ ਮੌਰਗੇਜ ਕਰਾਉਣੀ ਹੈ ਜਾਂ ਰੀਨਿਊ ਕਰਾਉਣਾ। ਬਿਲਕੁਲ ਜੀ, 204-963-9481 'ਤੇ ਸੰਪਰਕ ਕਰ ਸਕਦੇ ਹੋ। ਰੈਜ਼ੀਡੈਂਟ ਅਤੇ ਕਮਰਸ਼ੀਅਲ ਮੌਰਗੇਜ ਦੇ ਮਾਹਿਰ ਨੇ ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-9494 'ਤੇ।

0: सरदार जी थानू कुछ याद ही रहंदा या नहीं रहंदा?
1: की गल होगी?
0: अज अपनी वेडिंग एनिवर्सरी है तो तुसी आ कागज चक्की आने हो, कोई गिफ्ट गुफ्ट देन दा रवाज हैगा थोड़े टब्बर च या नहीं?
1: ओ सरदार नीए, कोई अज मैं मिलके आया राजमान फाइनेंशियल दे राजमान होरां नूं, भाई जेड़ियां गल्लां उन्होंने इंश्योरेंस बारे मेरे दिमाग च पा दियां, मैनूं लगदा है कि इहदे तों वड्डा गिफ्ट होर हो ही नहीं सकदा एनिवर्सरी ते कोई।
0: जी हाँ, अपनी लाइफ इंश्योरेंस, क्रिटिकल इंश्योरेंस, डिसेबिलिटी इंश्योरेंस, सुपर वीजा ते विजिटर वीजा, जा बच्चियां दी पढ़ाई लई, जा अपने सुखदायक रिटायरमेंट लई फाइनेंशियल प्लानिंग करो। ते इहदे लई तुसी पिछले 30 सालां दे तजुर्बेकार फाइनेंशियल प्लानर राजमान नूं कॉल कर सकदे हो 204-694-0731, जा करनमान नूं कॉल करो 204-339-7011।
2: इत्थे आके बच्चियां नूं एक बेहतर जिंदगी देण दा सुपना तां पूरा हुंदा नजर आया, पर डर भी लगदा कि किते अपना पिछोकड़ अपनी मां बोली नूं ना भुल जाण।
3: ये डर तेरा ही नहीं, पंजाबों आ वसे हर माँ प्यो दा है, इसलिए सिक्ख्या क्लासेस लेके आया है ऑनलाइन पंजाबी लर्निंग कोर्स, जिस विच तुहाडे बच्चे घर बैठे ही पंजाबी सीख सकते हैं। इस कोर्स विच बच्चे अपने परिवारिक रिश्ते ते साडे इतिहास बारे भी जानू हुंदे हन। इस दे नाल बेसिक मैथ्स, मोरल वैल्यूज ते मेंटल एक्सरसाइज भी करवाइयां जांदियां हन। फ्लेक्सिबल टाइमिंग्स, फ्री डेमो क्लास, अज ही कॉल करो 204-463-0110।
4: विनीपेग वालों तैयार हो जाओ, गर्जा ब्रोस दी 1115 गेटवे रोड लोकेशन रीओपन हो गई है।
5: नवीन मैनेजमेंट टीम टू स्पेशल रीओपनिंग प्राइसेस दे नाल 1115 गेटवे रोड स्टोर, फ्रेश लुक, फ्रेश टीम, ते ओही गर्जा ब्रोस दा डिलीशियस टेस्ट।
4: एंजॉय करो क्रिस्पी फिश पकौड़ा, मैरिनेट चिकन लेग्स एंड थाइस, विंग्स, टिक्का फिश, गोट, लैम, वेज ऑप्शन एंड हेल्दी नॉन फ्राइड ओवन कुक आइटम्स, हर फैमिली हर पार्टी दे लई परफेक्ट।
6: विनीपेग वालों, गर्जा ब्रोस गेटवे ते क्रिस्पी फिश पकौड़ा दी सिर्फ $899 दी स्पेशल प्राइस नू मिस ना कर जाइयो।
5: विजिट गर्चा ब्रोस 1115 गेटवे रोड यूनिट 5 लोकेशन।
4: गर्चा ब्रोस, टेस्ट दैट ब्रिंग्स एवरीवन टुगेदर।
0: हनी, आज कार पोल च वज गई।
7: ना ना ना ना ना, ना सिर ते हाथ नहीं मारना, सीधा गड्डी टाउन ऑटो बॉडी शॉप ते लेके जानी है। ये है फुली MPI accredited ऑटो बॉडी शॉप, तुहानू MPI वालों एस्टिमेट लेन दी कोई लोड नहीं, यही डायरेक्टली MPI ते बाकी इंश्योरेंस कंपनीज नाल डील करदे ने, इसलिए इत्थों होएगी डायरेक्ट रिपेयर ते ऑनलाइन ग्लास क्लेम्स भी एक खुद ओपन कर देंगे। इस दे नाल जदों तक तुहाडी कार शॉप ते होएगी उन्नी देर तुहानू मिलेगी फ्री कर्टसी कार। तुसी इन्हां तों लॉन्ग या शॉर्ट टर्म्स लई ब्रांड न्यू कार्स रेंट भी कर सकदे हो। पहुंचो 64 साल्टर स्ट्रीट विनीपेग 204-421-1300 204-421-1300।
0: ਬਈ ਕੀ ਹੋਇਆ?
8: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ, ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
3: ਇਹ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ, ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵਨਿਊ, ਵਿਨੀਪੈਗ।
9: ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਧਮਾਲ, ਤੇ ਰੇਡੀਓ ਧਮਾਲ ਦੇ ਉੱਤੇ ਧਮਾਲਾ ਬਾਰੇ ਇਸ ਤੋਂ ਬਾਅਦ ਘੈਂਟ, ਬਹੁਤ ਬੈਕ ਟੂ ਬੈਕ ਘੈਂਟ ਜਿਹੜੇ ਸੋਹਣੇ ਜਿਹੇ ਗੀਤ ਤੁਹਾਡੇ ਰੂਬਰੂ ਕਰਾਂਗੇ, ਤੇ ਬਹੁਤ ਸੋਹਣਾ ਸ਼ੋਅ ਆਲਰੇਡੀ ਚੱਲ ਰਿਹਾ ਤੇ ਤੁਸੀਂ ਦਿਲਾਂ ਦੀ ਬਰਸਾਤ ਕਰ ਰਹੇ ਹੋ ਟਿਕਟਾਂ ਦੇ ਉੱਤੇ। 13,000 ਦਿਲਾਂ ਦੀ ਬਰਸਾਤ ਹੋ ਚੁੱਕੀ ਆ, ਤੇ ਅੱਜ ਗੱਲਾਂ ਘੱਟ ਤੇ ਕੰਮ ਜ਼ਿਆਦਾ, ਨੱਚਣ ਟੱਪਣ ਦਾ ਕੰਮ ਜ਼ਿਆਦਾ ਕਰਨਾ, ਤੇ ਮੈਂ ਰੈਡੀ ਹਾਂ ਨੱਚਣ ਲਈ, ਤੁਸੀਂ ਰੈਡੀ ਹੋ ਕਿ ਨਹੀਂ ਜ਼ਰੂਰ ਦੱਸ ਦਿਓ। ਵੋਲੀਅਮ ਥੋੜ੍ਹੀ ਜਿਹੀ ਵਧਾ ਲਓ, ਕਿਉਂਕਿ ਉਸ ਤੋਂ ਬਾਅਦ ਜੋ ਗੀਤ ਆਉਣ ਵਾਲੇ ਆ ਨਾ ਬੈਕ ਟੂ ਬੈਕ, ਕਿਆ ਹੀ ਬਾਤਾਂ ਹੋ ਜਾਣੀਆਂ। ਉਸ ਤੋਂ ਪਹਿਲਾਂ ਦੱਸ ਗਏ ਮੈਨੂਫੈਕਚਰਿੰਗ ਕਾਰਪਟ ਫਲੋਰ, ਬਹੁਤ ਸਾਰੀਆਂ ਡੀਲਾਂ ਚਾਹੀਆਂ ਹਾਰਵੁੱਡ ਕਾਰਪਟ ਲਿਮਿਟਿੰਗ ਫਲੋਰੀਆਂ ਤੇ, ਜੇ ਤੁਸੀਂ ਐਸਟੀਮੇਟ ਵੀ ਲਵਾਉਣਾ ਹੋਵੇ ਸੈਮਪਨਦੀਰ ਜੀ ਨਾਲ ਗੱਲਬਾਤ ਕਰ ਸਕਦੇ ਹੋ, ਤੇ ਜੇ ਫ੍ਰੀ ਦੇ ਵਿੱਚ ਐਸਟੀਮੇਟ ਲਵਾਉਣਾ ਤਾਂ ਰੇਡੀਓ ਧਮਾਲ ਦਾ ਰੈਫਰੈਂਸ ਦੇ ਦਿਓ, ਸੈਮਪਨਦੀਰ ਜੀ ਨੂੰ ਫ੍ਰੀ ਦੇ ਵਿੱਚ ਐਸਟੀਮੇਟ ਲਾ ਦੇਣਗੇ। ਕਿਸੇ ਵੀ ਤਰ੍ਹਾਂ ਦੀ ਤੁਸੀਂ ਫਲੋਰਿੰਗ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਸੈਮਪਨਦੀਰ ਜੀ ਨਾਲ ਸੰਪਰਕ ਕਰ ਲਓ 204-229-2028 ਦੇ ਉੱਤੇ, ਜਾਂ 10 ਮਿੰਟ ਨੋਟੀ ਡੈਮ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ MDF ਟਾਇਰ ਵੱਲੋਂ ਨਵੇਂ ਅਤੇ ਯੂਜ਼ਡ ਟਰੱਕ ਟ੍ਰੇਲਰ ਟਾਇਰਾਂ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ, ਅਤੇ 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ, ਅਲਾਈਨਮੈਂਟ ਕਰਕੇ ਦਿੰਦੇ। 251 ਓਕ ਪੁਆਇੰਟ ਹਾਈਵੇ ਅਤੇ ਕਾਸ਼ ਅਤੇ ਰਣਦੀਵੀਰ ਨਾਲ ਸੰਪਰਕ ਕਰ ਸਕਦੇ ਹੋ 204-583-8880 ਦੇ ਉੱਤੇ। ਅਤੇ ਰੀਮੈਕਸ ਪਰਫੋਰਮੈਂਸ ਰਿਐਲਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ, 1 ਬ੍ਰੋਕਰੇਜ ਹੈ ਮੈਨੀਟੋਬਾ ਦੀ, ਰੈਜੀਡੈਂਟ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਬਣਾਉਣ ਦੇ ਮਾਹਿਰ ਨੇ, ਅਤੇ ਇਸ ਟਾਈਮ ਫੁੱਲ ਟਾਈਮ ਪੋਜੀਸ਼ਨ ਇਹਨਾਂ ਕੋਲ ਹੈਗੀ ਆ, ਅਤੇ ਜੇ ਤੁਸੀਂ ਪਰਮਾਨੈਂਟ ਕੰਮ ਕਰ ਸਕਦੇ ਹੋ ਫੁੱਲ ਪੋਜੀਸ਼ਨ, ਤਾਂ ਇਹ ਪੋਜੀਸ਼ਨ ਤੁਹਾਡੀ ਹੋ ਸਕਦੀ ਹੈ। ਬਿਲਕੁਲ ਜੀ, ਬਹੁਤ ਸਾਰੀਆਂ ਤੁਹਾਨੂੰ ਆਫਰਸ ਮਿਲਣੀਆਂ, ਜਿੱਦਾਂ ਆਫਿਸ ਦੇ ਵਿੱਚ ਸਪੇਸ ਮਿਲ ਜੂ, ਕਲਾਇੰਟਸ ਨਾਲ ਮੀਟਿੰਗ ਕਰਨ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਅਤੇ ਸਿੱਖਣ ਨੂੰ ਵੀ ਬਹੁਤ ਕੰਮ ਮਿਲੂਗਾ। ਜਿਹੜੀ ਟੋਪ ਪਰਫੋਰਮਿੰਗ ਏਜੰਟ ਟੀਮ ਆ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ, ਔਨਲਾਈਨ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204 8993583 ਦੇ ਉੱਤੇ ਜਾਂ 942 ਸੈਨਮਰੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਮੈਡੀਕੇਅਰ ਕਲੀਨਿਕ ਐਂਡ ਵਾਕਿਨ ਕਲੀਨਿਕ ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਂਦੇ ਤੁਹਾਨੂੰ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ ਫਲੂ ਸ਼ਾਟ ਵੀ ਲੱਗਦੇ ਨੇ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਜਾਂ ਫੈਮਿਲੀ ਡਾਕਟਰ ਚਾਹੀਦਾ 1287 ਜੈਫਰਸਨ ਅਵੈਨਿਊ ਦੇ ਉੱਤੇ ਸੰਪਰਕ ਕਰ ਸਕਦੇ ਹੋ 204-416-1143 ਦੇ ਉੱਤੇ ਮੰਡੇ ਟੂ ਫਰਾਈਡੇ 9 to 5:30 ਸੈਟਰਡੇ 9 to 4 ਸੰਡੇ 9 to 1 ਤੇ ਫਾਰਮੈਸੀ ਕਲੀਨਿਕ ਦੇ ਅੰਦਰ ਹੀ ਆ ਬਹੁਤ ਘੱਟ ਪ੍ਰਾਈਸ ਵਿੱਚ ਤੁਹਾਨੂੰ ਮੈਡੀਸਨ ਵੀ ਪ੍ਰੋਵਾਈਡ ਕਰਦੇ ਨੇ ਤੇ ਮਨੋਹਰ ਸਵੀਟ ਰੈਸਟੋਰੈਂਟ ਆਪਣਾ ਵਿਨੀਪੈਗ ਦੇ ਵਿੱਚ ਸਾਊਥ ਦੇ ਵਿੱਚ ਖੁੱਲ੍ਹ ਚੁੱਕਿਆ ਜੀ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਵਨ ਸਟੋਪ ਡੈਸਟੀਨੇਸ਼ਨ ਆ ਬਰਡੇ ਕੇਕ ਦੀ ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ ਤੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜੇ ਹਾਲੇ ਤੱਕ ਨਹੀਂ ਟਰਾਈ ਕੀਤੀ ਤੁਸੀਂ ਜ਼ਰੂਰ ਟਰਾਈ ਕਰੋ ਹਰ ਇੱਕ ਤਰ੍ਹਾਂ ਦੀ ਇਵੈਂਟ ਲਈ ਕੈਟਰਿੰਗ ਦਾ ਪ੍ਰਬੰਧ 7 ਦਿਨ ਓਪਨ 11 ਵਜੇ ਤੋਂ ਲੈ ਕੇ 11 ਵਜੇ ਤੱਕ ਚਾਈਨੀਜ਼ ਵਰਾਇਟੀ ਦਾ ਵੀ ਹਰ ਤਰ੍ਹਾਂ ਦਾ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ ਸਪੈਸ਼ਲ ਆਫਰ ਵੀ ਲੱਗੀ ਹੋਈ ਹੈ 3.99 ਨਾਲ ਚਾਹ ਦੇ ਨਾਲ ਤੁਸੀਂ ਸਮੋਸੇ ਇੰਜੋਏ ਕਰ ਸਕਦੇ ਹੋ 2985 ਪਮੀਨਾ ਹਾਈਵੇ ਤੇ ਤੁਸੀਂ ਵਿਜ਼ਿਟ ਕਰਨਾ ਫਿਰ ਹਾਇਰਿੰਗ ਵੀ ਕਰ ਰਹੇ ਨੇ ਫੁੱਲ ਟਾਈਮ ਤੇ ਪਾਰਟ ਟਾਈਮ ਜੇ ਤੁਹਾਨੂੰ ਜੋਬ ਦੀ ਲੋੜ ਹੈ ਜ਼ਰੂਰ ਆਪਦੇ ਫਰੈਂਡਸ ਨੂੰ ਰੈਫਰੈਂਸ ਕਰ ਦਿਓ ਜੇ ਫਰੈਸ਼ ਹੋਮਮੇਡ ਸਵੀਟਸ ਦਿੱਲੀ ਤਿਆਰ ਕਰਦੇ ਨੇ ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਵਿਜ਼ਿਟ ਕਰੋ ਮਨੋਹਰ ਸਵੀਟ ਰੈਸਟੋਰੈਂਟ 204-505 ਤੇ 3417 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ

0: CKJS 92.7 FM and HD1 Winnipeg, an Evanoff Communication Station.
1: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
2: Election Day is Wednesday, October 28th in the city of Winnipeg. Advance voting is now available throughout the city. All you need is ID proving your name and current address. To find locations and times that fit your schedule, visit winnipeg.ca/where do I vote.
3: Boo at the Zoo is back, presented by Access Credit Union, with colorful characters, exciting entertainment, and spooky surprises. Explore Spookyville, Winnipeg's Halloween town, with just the right amount of fright and fun for the whole family. Tickets go fast. Plan your visit at booatthezoo.ca.
4: I'm not looking for more speeches. I'm looking for a mayor who actually listens. Kevin Klein is a husband, a father, a grandfather. He knows what it costs to keep a household going. He'll make the city safer for women walking home and more affordable for the rest of us. No pet projects, just change that makes sense. Better days are ahead for Winnipeg. I'm voting Kevin Klein for mayor.
5: Paid for by the official agent for the Kevin Klein campaign.
0: 92.7 FM CKJS. We are the station that speaks your language.
6: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ। ਸੇਮ ਉਸੇ ਟ੍ਰੇਨ ਦੇ ਵਿੱਚ ਆਪਾਂ ਸਵਾਰ ਹਾਂ। 2 ਵਜੇ ਤੋਂ ਲੈ ਕੇ 3 ਵਜੇ ਤੱਕ ਹਾਲੇ ਘੰਟਾ ਬਾਕੀ ਹੈ ਅਤੇ ਫੁੱਲੀ ਇੰਟਰਟੇਨਮੈਂਟ ਸ਼ੋਅ ਹੋਊਗਾ। ਹਾਲੇ ਤਾਂ ਪਿਕਚਰ ਬਾਕੀ ਹੈ, ਮੇਰੇ ਦੋਸਤ ਵਾਲੇ ਪਿਕਚਰ ਬਾਕੀ ਹੈ, ਕਿਉਂਕਿ ਇਸ ਤੋਂ ਬਾਅਦ ਹੋਰ ਬਹੁਤ ਘੈਂਟ ਤੋਂ ਘੈਂਟ ਮੈਂ ਕਹਿੰਦਾ ਬੰਬ ਹਾਲੇ ਬਾਕੀ ਨੇ। ਅਤੇ ਦੇਖੋ ਬਣਦਾ ਕੀ ਆ, ਨੱਚਣ ਟੱਪ ਲਈ ਰੈਡੀ ਰਹੋ ਤੁਸੀਂ। ਬਸ ਉਸ ਤੋਂ ਪਹਿਲਾਂ ਦੱਸ ਗਏ, ਫੋਗਜ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜੀ। ਲਾਈਵ ਡਿਸਬਿਲਟੀ ਕ੍ਰੈਡਿਟ ਕਾਰਡ ਸੁਪਰਵਾਈਜ਼ਰ ਵਿਸਟਰ ਇੰਸ਼ੋਰੈਂਸ RRFC TFSA RESP ਕਮਰਸ਼ੀਅਲ ਮਾਰਗੇ ਦੇ ਮਾਹਿਰ ਨੇ ਜੀ ਵਰਿੰਦਰ ਸਿੰਘ ਬਹਿਲ ਜੀ। 204-230-4131 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਸਿਮਰਜੀਤ ਸਿੰਘ ਜੈਸਵਾਲ ਜੀ ਨਾਲ ਸੰਪਰਕ ਕਰਨਾ ਤਾਂ 204-688-3357 ਉੱਤੇ ਗੱਲਬਾਤ ਕਰ ਸਕਦੇ ਹੋ। 100 ਮੈਟਲ ਡਰਾਈਵ 'ਤੇ ਮੰਡੇ ਟੂ ਸੈਟਰਡੇ 'ਤੇ ਵੀਰਵਾਰ ਦਾ ਦਿਨ ਛੱਡ ਕੇ, ਕਿਉਂਕਿ ਵੀਰਵਾਰ ਦੇ ਦਿਨ 99 ਸਕੇਫਿਲਡ ਡਰਾਈਵ ਵੀਰਵਾਰ ਦੇ ਕਲਾਇੰਟਸ ਲਈ ਰੱਖਿਆ ਹੋਇਆ ਜੀ ਵੀਰਿੰਦਰ ਸਿੰਘ ਬਹਿਲ ਜੀ ਨੇ। ਨੰਬਰ 'ਤੇ ਗੱਲਬਾਤ ਕਰ ਸਕਦੇ ਹੋ ਤੁਸੀਂ 204-230-4131 ਦੇ ਉੱਤੇ। ਅਤੇ ਗੰਡੂ ਆਟੋ ਸੇਲ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਕਾਰਾਂ ਦੇ ਉੱਤੇ, ਵੈਨਾਂ ਦੇ ਉੱਤੇ ਅਤੇ SUV ਦੇ ਉੱਤੇ। ਮੇਜਰ ਮੇਨਰ ਰਿਪੇਅਰ ਵੀ ਕਰਕੇ ਦਿੰਦੇ, ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰੈਂਡ ਨਿਊ ਯੂਜ਼ ਟਾਇਰ ਵੀ ਮਿਲ ਜਾਣਗੇ ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ। ਅਤੇ 222 ਮੈਕਲੋ ਸ਼ੇਡ ਦੇ ਉੱਤੇ ਤੁਸੀਂ ਵਿਜ਼ਿਟ ਕਰਨਾ ਮਹਿੰਦਰ ਸਿੰਘ ਗੰਡੂ ਜੀ ਨਾਲ 204-227-8028 ਦੇ ਉੱਤੇ ਸੰਪਰਕ ਕਰ ਸਕਦੇ ਹੋ। AD ਰੂਫਿੰਗ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ AD ਰੂਫਿੰਗ ਦੀਆਂ ਸਰਵਿਸ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਰੂਫਿੰਗ ਹੋਵੇ ਜੀ, ਚਾਹੇ ਰੀਰੂਫਿੰਗ ਹੋਵੇ ਜਾਂ ਨਵੇਂ ਘਰ ਦੀ ਰੂਫਿੰਗ ਕਰਾਉਣੀ ਆ, ਤੁਸੀਂ ਹਰ ਤਰ੍ਹਾਂ ਦੀ ਰੂਫਿੰਗ ਕਰਦੇ ਹੋ। ਸ਼ਿਗਰ ਰੂਫਿੰਗ ਹੋਈ, ਮੈਟਲ ਰੂਫਿੰਗ ਹੋਈ, ਸਿਡਰ ਰੂਫਿੰਗ ਹੋਈ, ਬਿਲਕੁਲ ਜੀ। 431-996-3932 ਦੇ ਉੱਤੇ ਕਪਤਾਨ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਖੁਦ ਰੂਫਿੰਗ ਇੰਸਪੈਕਟਰ ਨੇ ਜੀ, ਪ੍ਰੋਪਰ ਸਰਟੀਫਾਈਡ ਨੇ, ਡਾਇਰੈਕਟ

0: ਬਾੜ ਬੱਤੀ ਦੇ ਉੱਤੇ। ਖੁਦ ਰੂਫਿੰਗ ਇੰਸਪੈਕਟਰ ਨੇ ਤੁਹਾਡੇ ਟਾਈਮ ਦੀ ਅਤੇ ਮਨੀ ਦੀ ਦੋਨਾਂ ਦੀ ਬੱਚਤ ਹੋਜੂ। ਪਹਿਲਾਂ ਹੀ ਪ੍ਰੋਫਿਟ ਇਸ ਤਰੀਕੇ ਨਾਲ ਬਣਾਉਂਦੇ ਨੇ ਪਹਿਲਾਂ, ਤਾਂ ਕਿ ਜਿਹੜਾ ਟਾਈਮ ਦੀ ਵੀ ਵੈਲਿਊ ਹੋ ਜਾਵੇ ਅਤੇ ਜਿਹੜੀ ਪਾਸ ਵੀ ਹੋ ਜਾਵੇ ਅਤੇ ਕਿਸੇ ਚੀਜ਼ ਦੀ ਦਿੱਕਤ ਵੀ ਨਾ ਆਵੇ। ਅਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਟਾਈਮ ਦੀ ਵੀ ਬੱਚਤ ਹੋਵੇ ਅਤੇ ਤੁਹਾਡੀ ਮਨੀ ਦੀ ਵੀ ਬੱਚਤ ਹੋਵੇ, ਫਿਰ ਉਹਦੇ ਲਈ ਕਪਤਾਨ ਸਾਹਿਬ ਨੂੰ ਕਾਲ ਕਰ ਲਓ, ਏਡੀ ਰੂਫਿੰਗ ਦੇ। ਬਿਲਕੁਲ ਜੀ, ਏਡੀ ਰੂਫਿੰਗ ਕਪਤਾਨ ਸਾਹਿਬ ਨੂੰ ਕਾਲ ਕਰ ਲਓ 431-996-3232 'ਤੇ। ਫਲੈਟ ਰੂਫਿੰਗ ਸਰਵਿਸ ਚਾਹੁੰਦੇ ਹੋ ਤੁਸੀਂ, ਹਰ ਇੱਕ ਤਰ੍ਹਾਂ ਦੀ ਕਮਰਸ਼ੀਅਲ ਰੂਫਿੰਗ ਅਤੇ ਫਲੈਟ ਰੂਫਿੰਗ ਸਰਵਿਸ ਦਿੰਦੇ ਨੇ। ਟਾਰਚੋਨ ਰੂਫਿੰਗ ਹੋਈ, ਈ ਪੀ ਡੀ ਐਮ ਰੂਫਿੰਗ ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ ਹਾਂ, ਟੀ ਪੀ ਓ ਰੂਫਿੰਗ ਜਾਂ ਮੈਟਲ ਰੂਫਿੰਗ। ਬਿਲਕੁਲ ਜੀ, ਹਰ ਤਰ੍ਹਾਂ ਦੀ ਸਾਈਡਿੰਗ, ਸੌ ਫਿੱਟ ਜਾਂ ਡਾਊਨਸ ਪਾਊਟ ਜਾਂ ਗਟਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਛੱਤ ਦੇ ਮੂਹਰੇ ਜਿਹੜੇ ਸਪੋਰਟ ਜੇ ਲੱਗੇ ਹੁੰਦੇ ਆ, ਜੇ ਤੁਸੀਂ ਉਹ ਚਾਹੁੰਦੇ ਹੋ ਜਿਹਨਾਂ ਨੂੰ ਆਪਾਂ ਪ੍ਰਣਾਲੇ ਕਹਿ ਦਿੰਦੇ ਹਾਂ, ਤਾਂ ਉਹ ਜੇ ਗਟਰ ਜੇ ਤੁਸੀਂ ਸੈੱਟ ਕਰਵਾਉਣਾ ਚਾਹੁੰਦੇ ਹੋ ਜਾਂ ਨਵੇਂ ਲਵਾਉਣਾ ਚਾਹੁੰਦੇ ਹੋ ਜਾਂ ਫੇਸ਼ੀਆ 100 ਫਿੱਟ ਕੋਈ ਵੀ ਸਰਵਿਸ ਲੈਣਾ ਚਾਹੁੰਦੇ ਹੋ, ਤੁਹਾਨੂੰ ਦੱਸ ਦਈਏ ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ। ਕਿਸੇ ਵੀ ਤਰ੍ਹਾਂ ਦੀ ਰੂਫਿੰਗ ਸੀਟਿੰਗ ਇੰਸਪੈਕਸ਼ਨ ਜਾਂ ਇੰਸ਼ੋਰੈਂਸ ਕਲੇਮ ਦੇ ਲਈ ਕਪਤਾਨ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ, ਏਡੀ ਰੂਫਿੰਗ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਲਓ, ਤੁਹਾਡੀ ਰੂਫਿੰਗ ਸਰਵਿਸ ਦਾ ਹੱਲ ਹੋ ਜੂਗਾ। ਹਰ ਇੱਕ ਚੀਜ਼ ਦਾ ਹੱਲ ਕਰ ਦੇਣਗੇ, ਚਾਹੇ ਨਵੇਂ ਘਰ ਦੀ ਕਰਾਉਣੀ ਹੈ ਜਾਂ ਰੀ ਰੂਫਿੰਗ ਕਰਾਉਣੀ ਹੈ। 431-996-3232 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਰੋਇਲ ਫਰਨੀਚਰ ਦੇ ਹਰ ਇੱਕ ਤਰ੍ਹਾਂ ਦਾ ਫਰਨੀਚਰ ਬਹੁਤ ਘੱਟ ਪ੍ਰਾਈਜ਼ ਉੱਤੇ ਲੱਗਾ ਹੋਇਆ, ਫਾਈਨੈਂਸ ਵੀ ਕਰਕੇ ਦਿੰਦੇ, 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ ਸੱਤੋ ਦਿਨ ਓਪਨ ਨੇ ਜੀ। 16-10 ਐਮ ਸਟਰੀਟ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਸੁਪਿੰਦਰ ਬੁਪਾ ਰੈਨਾ 204-990 ਅਤੇ ਗੁਰਦੀਸ਼ ਬੁਪਾ ਰੈਨਾ ਜੇ ਸੰਪਰਕ ਕਰਨਾ 204-599-3611 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਦਰਸ਼ਨ ਵਾਰਡ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਤੁਸੀਂ ਰਿਪੇਅਰ ਕਰਾਉਣੀ ਹੈ ਜਾਂ ਸਰਵਿਸ ਕਰਾਉਣੀ ਹੈ। 352 ਪਾਪੂਲਰ ਰਵੈਨਿਊ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਦਰਸ਼ਨ ਗਿੱਲ ਜੀ ਦੇ ਨਾਲ 204-416-0030 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਦੇ ਕੋਈ ਸਰਵਿਸ ਚਾਹੀਦੀ ਹੈ, ਤੁਹਾਨੂੰ ਮੈਡੀਕਲ ਦੇ ਰਿਲੇਟਡ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਣਗੇ ਜੀ, ਤੁਹਾਨੂੰ ਮੇਲ ਫੀਮੇਲ ਡਾਕਟਰ ਮਿਲ ਜਾਣਗੇ। ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ ਨਵੇਂ ਪੇਸ਼ੈਂਟ ਲੈ ਰਹੇ ਨੇ, ਵਾਕ ਇਨ ਵੀ ਤੁਹਾਡਾ ਵੈਲਕਮ ਕਰਦੇ ਨੇ, ਅਪੋਇੰਟਮੈਂਟ ਵੀ ਤੁਸੀਂ ਬੁੱਕ ਕਰਾ ਸਕਦੇ ਹੋ। ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ, 17 ਤਲਾਸੀ ਪ੍ਰੈਸ ਰੋਡ ਯੂਨੋਨੀ 'ਤੇ ਸੰਪਰਕ ਕਰ ਸਕਦੇ ਹੋ। 204-417-0028 ਦੇ ਉੱਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ। ਹਾਂਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ,
1: ਚੱਕੀ ਆਉਣੇ ਕੰਮ ਨੂੰ।
0: ਬਸ ਮੈਂ ਕਹਿੰਦਾ ਖਿੱਚ ਕੇ ਰੱਖਣਾ ਤੇ ਢਿੱਲਾ ਨੀ ਪੈਂਦਾ,
1: ਰੱਖੋ ਸਿਰੇ ਵਾਲੇ ਤਾਂਬੇ ਨੂੰ ਪਹਿਲਾਂ ਹੀ ਹੱਥ ਪਾ ਲਿਆ ਚਮਕੀਲਾ ਬਾਈ।
0: ਮੈਂ ਕਹਿੰਦਾ ਅੱਜ ਵੇਖੋ ਸੀ ਅੱਜ ਬਣਦਾ ਕੀ ਆ,
1: ਮੈਂ
0: ਕਹਿੰਦਾ
1: ਨਜ਼ਾਰੇ
0: ਜਾਈ ਜਾਂਦੇ ਆ,
1: ਖਿੱਚ ਕੇ ਰੱਖੋ ਤੇ ਚਮਕੀਲੇ ਬਾਈ ਦਾ ਇੱਕ ਹੋਰ ਲਾ ਦਿਓ। ਮਗਰ
0: ਦੱਸੋ ਦੱਸੋ ਕਿਹੜਾ ਲਾਈਏ,
1: ਪਿੰਡ ਦਾ ਰਿਵਾਜ, ਸਾਡੇ ਪਿੰਡ ਦਾ ਰਿਵਾਜ ਨੇ ਯਾਰ,
0: ਸਾਡੇ ਪਿੰਡ ਦਾ
1: ਜੋ ਪਿੰਡ ਦਾ ਰਿਵਾਜ ਲਿਖੂਗਾ ਜਾਣਾ,
0: ਸਾਡੇ ਪਿੰਡ ਦਾ ਰਿਵਾਜ ਚਮਕੀਲਾ ਸਾਹਿਬ। ਮੇਲਾ ਲੁੱਟ ਕੇ ਲੈ ਚੱਲੇ ਤੁਸੀਂ ਜਾਂਦੇ ਜਾਂਦੇ। ਓਕੇ ਓਕੇ, ਕਰੋ ਇੰਜੋਏ ਜੀ, ਕਰੋ ਇੰਜੋਏ। ਬਿਲਕੁਲ ਜੀ, ਇੱਦਾਂ ਹੀ ਅੱਜ ਧਮਾਲਾਂ ਪੈਂਦੀਆਂ ਰਹਿਣੀਆਂ ਰੇਡੀਓ ਧਮਾਲ ਦੇ, ਕਿਉਂਕਿ ਰੇਡੀਓ ਧਮਾਲ ਨੰਬਰ 1 ਆ ਜੀ।

0: 92.7 FM. CKJS.
1: Keep your leftovers out of the landfill this Thanksgiving. There are more than 15 food waste drop-off stations open 24/7 across the city. Collect your food scraps in a compostable container and store them in your freezer until you're ready to drop them off. To find a location near you, visit winnipeg.ca/foodwaste.
2: Something spooky is stirring at the zoo. Boo at the Zoo is back, turning the zoo into Winnipeg's favorite Halloween destination with thrilling entertainment, colorful characters, immersive activities, and surprises around every corner. Enter Spookyville, a wonderfully weird Halloween town packed with themed areas, playful frights, and just enough boo to keep the whole family smiling. From first Halloweens to family traditions, there's something for every Halloween fan. Tickets are always popular, so don't wait. Plan your visit at booatthezoo.ca. Presented by Access Credit Union.
3: There are three dental offices you should know that are made for kids as they grow. There's a TV above every chair and a friendly staff that really cares. Children's Dental World.
4: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
5: Children's Dental World.
6: Don't be scared of the dark.
7: He's scared of what's in a TBGB's.
6: Come see the new
8: Legends of Horror
7: and
8: Giant Frankenstein.
6: The only one in Canada.
7: TBGB's. Open every Thursday to Sunday, gate night and Halloween.
6: Remember, no costumes or face paint allowed.
9: This is not a kid-friendly event.
10: Over a kill o-meter of intense mazes means
11: they will cry.
9: You might too.
6: Search
7: TBGB's.
6: Winnipeg.
0: Listen to 92.7 FM CKJS on the iHeartRadio app. Get the app for free in your app store now. Search iHeartRadio.
12: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਆ ਤੇ ਇਸ ਤੋਂ ਬਾਅਦ ਬੈਕ ਟੂ ਬੈਕ ਜਦੋਂ ਤੁਸੀਂ ਇੰਜੋਏ ਕਰੋਗੇ ਮੈਂ ਕਹਿੰਦਾ ਕਿ ਹੁਣ ਜਿਹੜੇ ਉਹ ਦੀਵਾਲੀ 'ਤੇ ਨਹੀਂ ਹੁੰਦੇ ਜਿਹੜੇ ਪਟਾਕੇ ਲਾਸਟ 'ਤੇ ਚਲਾਉਂਦੇ ਹੁੰਦੇ ਆ ਉਹ ਵਾਲੇ ਪਟਾਕੇ ਵਾਲੇ ਪਏ ਨੇ ਬਈ ਇਸ ਤੋਂ ਬਾਅਦ ਜਿਹੜੀਆਂ ਧਮਾਲਾਂ ਪੈਣ ਵਾਲੀਆਂ ਅਤੇ ਤੁਸੀਂ ਵੀ ਵੇਖਣਾ ਕਿ ਆ 3 ਕਿਉਂ ਵਜੇ ਅਤੇ ਵਜੇ ਅਤੇ ਕਿਉਂ ਵਜੇ ਬਿਲਕੁਲ ਜੀ ਉਸ ਤੋਂ ਪਹਿਲਾਂ ਦੱਸ ਕੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਨਾਲ ਸੰਪਰਕ ਕਰ ਸਕਦੇ ਹੋ ਬੈਸਟ ਵਕੇਸ਼ਨ ਪੈਕੇਜ ਲਈ ਚੀਫ ਫਲਾਈਟ ਟਿਕਟਸ ਲਈ ਬਿਲਕੁਲ ਜੀ ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ ਮਾਰਕੀਟ ਦੇ ਵਿੱਚ ਚੱਲਦੇ ਪ੍ਰਾਈਸ ਤੋਂ ਵੀ ਸਸਤੀਆਂ ਟਿਕਟਾਂ ਮਿਲ ਜਾਣਗੀਆਂ ਸੰਪਰਕ ਕਰੋ 202-0104 'ਤੇ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ ਤਾਂ ਢਿੱਲੋ ਲਾਈਟਿੰਗ ਨਾਲ ਸੰਪਰਕ ਕਰ ਲਓ ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਲਾਈਟਿੰਗ ਸਟੋਰ ਆ ਜੀ ਹਰ ਇੱਕ ਤਰ੍ਹਾਂ ਦੀਆਂ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਸ ਉਹ ਵੀ ਵਾਰੰਟੀ ਦੇ ਨਾਲ ਮਿਲ ਜਾਣਗੀਆਂ ਜਾਣਾ ਕਿੱਥੇ ਜੀ ਫਿਰ 955 ਸੈਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਜਾਣਾ 204-919-5540 'ਤੇ ਸੰਪਰਕ ਕਰ ਸਕਦੇ ਹੋ ਤਾਂ ਢਿੱਲੋ ਲਾਈਟਿੰਗ ਸਟੋਰ ਹਮੇਸ਼ਾ ਯਾਦ ਰੱਖਣਾ ਜਦੋਂ ਵੀ ਲਾਈਟਾਂ ਲੈਣੀਆਂ ਉਹ ਵੀ ਗਰੰਟੀ ਦੇ ਨਾਲ ਉਹ ਵੀ ਵਾਰੰਟੀ ਦੇ ਨਾਲ ਕਿੱਥੇ ਜੀ ਢਿੱਲੋ ਲਾਈਟਿੰਗ ਸਟੋਰ

0: ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਜੀ, ਕਾਲਰ ਆਪਣੇ ਨਾਲ ਜੁੜ ਚੁੱਕੇ ਨੇ। ਹਾਂਜੀ, ਤੁਸੀਂ ਆਉਂਦੇ ਰਹੋ ਜੀ।
1: ਤਿੰਨ
0: ਕ ਵਜੇ ਲੈਂਡ ਕਰਾਂਗੇ, ਹਾਲੇ ਤਾਂ ਜਹਾਜ਼ ਉੱਪਰਲੀਆਂ ਹਵਾਵਾਂ ਚ ਜੀ।
1: ਮੇਰੇ ਵੱਲੋਂ ਰੇਡੀਓ ਧਮਾਲ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਬੇਸਤਰਾ।
0: ਸਤਿ ਸ੍ਰੀ ਅਕਾਲ ਜੀ, ਅਦਾਸ ਜੀ।
1: ਸ਼ੇਰ ਸੁਣਾਉਂਦੇ ਹਾਂ ਤੁਹਾਨੂੰ।
0: ਸੁਣਾਓ ਜੀ, ਸੁਣਾਓ। ਆਉਣ ਦੋ ਸ਼ੇਰ ਹੀ ਆਉਣ ਦੋ ਅੱਜ।
1: ਤੂੰ ਧਰਤੀ ਤੇ ਮੈਂ ਮੀਂਹ ਹੋਵਾਂ,
0: ਆਏ ਹਾਏ ਹਾਏ।
1: ਤੂੰ ਧਰਤੀ ਤੇ ਮੈਂ ਮੀਂਹ ਹੋਵਾਂ,
0: ਹਾਂਜੀ।
1: ਤੂੰ 21 ਤੇ ਮੈਂ 20 ਹੋਵਾਂ,
0: ਹਾਂਜੀ।
1: ਤੂੰ ਹੋਵੇ ਬਾਗ ਮੁਹੱਬਤ ਦਾ, ਮੈਂ ਤੇਰੇ ਤੱਕ ਜਾਂਦੀ ਲੀ ਹੋਵਾਂ,
0: ਹਾਂਜੀ।
1: ਵਸੀਰ ਪਹਿਲੇ ਹੀ ਪਾਗਲ ਹੋ ਚੁੱਕਿਆ ਯਾਰਾ, ਤੂੰ ਹੀ ਦੱਸ
0: ਮੈਂ ਕੀ ਹੋਵਾਂ।
1: ਯਮਨੇ ਜੱਟ ਦਾ ਤੁਹਾਨੂੰ ਸੁਣਾਉਂਦੇ ਆ।
0: ਹਾਂਜੀ,
1: ਕੁਛ ਨਵਾਂ ਹੋ ਜੇ ਅੱਜ, ਆਪਣਾ ਦਿਲ ਮੈਨੂੰ ਲੱਭਿਆ ਨੀ ਕੁਛ, ਮੈਂ ਕਿਹਾ ਯਮਨੇ ਜੱਟ ਦਾ ਸੁਣਦੇ।
0: ਹਾਂਜੀ ਹਾਂਜੀ।
1: ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਏ, ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਏ।
0: ਹਾਂਜੀ।
1: ਜਦ ਜੀ ਕਰਦਾ ਏ ਮੈਂ ਡੱਟ ਖੋਲ ਕੇ ਆੜਾ ਲਾ ਲੈਨਾ, ਜਿਹਦੇ ਨਾਲ ਨਜ਼ਾਰਾ ਆਉਂਦਾ ਰਹੇ ਉਹ ਨੀ ਕੁਪਾ ਲੈਨਾ।
0: ਹਾਂਜੀ।
1: ਗਲ ਖੋ ਕੇ ਲੋਕਾਂ ਬੇਦਰਦਾਂ ਤੋਂ ਮੈਂ ਸੀਨੇ ਲਾ ਲਈ ਏ, ਉਹ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਏ।
0: ਦੇਖ ਲੋ, ਵਾਈਫ ਨਾ ਸੁਣਦੀ ਪਈ ਹੋਵੇ।
1: ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਏ, ਉਹ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਏ।
0: ਕਿਆ ਬਾਤ ਹੈ।
1: ਇਹਦੇ ਵਿੱਚ ਹਰ ਇੱਕ ਵਸਤੂ ਦਾ ਰਸ ਭਰਿਆ ਹੋਇਆ ਏ, ਇਹਦੇ ਵਿੱਚ ਹਰ ਇੱਕ ਵਸਤੂ ਦਾ ਰਸ ਭਰਿਆ ਹੋਇਆ ਏ, ਇਸ ਕਰਕੇ ਖਾਸ ਟਿਕਾਣੇ ਤੇ ਮੈਂ ਧਰਿਆ ਹੋਇਆ ਏ। ਜਿੱਥੇ ਨਜ਼ਰ ਕਿਸੇ ਦੀ ਪਮਕੇ ਨਾ ਉਸ ਜਗ੍ਹਾ ਟਿਕਾ ਲਈ ਏ, ਉਹ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਏ।
0: ਕਿਆ ਬਾਤ ਹੈ।
1: ਇਹਦੇ ਤੋਂ ਸੰਤ ਫਕੀਰਾਂ ਨੇ ਜਦ ਨਫ਼ਰਤ ਕੀਤੀ ਏ, ਜੋ ਇਸਦੇ ਵਿੱਚ ਨਾਮ ਖੁਮਾਰੀ ਸੀ ਉਹ ਯਮਲੇ ਪੀਤੀ ਏ। ਉਹ ਮਸਤ ਦੀਵਾਨਾ ਰੱਬ ਕੋਲੋਂ ਵੱਧ ਉਮਰ ਲਿਖਾ ਲਈ ਏ, ਉਹ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਏ। ਵਿਸਕੀ ਦੀ ਬੋਤਲ ਵਰਗੀ ਇੱਕ ਕੁੜੀ ਫਸਾ ਲਈ ਏ, ਉਹ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਏ।
0: ਕਿਆ ਬਾਤ ਹੈ ਜੀ।
1: ਮਿਹਰਬਾਨੀ ਜੀ,
0: ਬਹੁਤ ਬਹੁਤ ਧੰਨਵਾਦ ਜੀ। ਧਿਆਨ ਰੱਖੋ, ਹੁਣ ਵਾਈਫ ਨੇ ਸੁਣਿਆ ਨਾ ਹੋਵੇ, ਕਲਾਸ ਨਾ ਲੱਗ ਜੇ ਤੁਹਾਡੀ।
1: ਕੋਈ ਗੱਲ ਨਹੀਂ।
0: ਓਕੇ ਜੀ, ਇੰਜੋਏ ਕਰੋ ਜੀ।
1: ਮਿਹਰਬਾਨੀ।
0: ਓਕੇ ਜੀ, ਓਕੇ।

0: हर्बर का टेस्ट सुपना जैसा लगता है ना?
1: बिल्कुल नहीं, जरूर इंडियन स्वीट्स दी स्पेशलिटी है। पंजाब तो भी वाद तरह दिया होममेड स्वीट्स हमेशा फ्रेश। इन्ना ही नहीं, हर तरह का इंडियन स्ट्रीट फूड भी अवेलेबल है। कुलचे, छोले, छोले भटूरे, गोल गप्पे, दही पल्ले, स्टफ कुलचा, न्यूट्री कुलचा, नूडल बर्गर, गोभी पकौड़ा, समोसा, टिक्की, वेज पनीर या ब्रेड पकौड़ा, ते होर भी बहुत कुछ। ते सब तो बाद मिल्क बादाम ते रसमलाई भी आ गया ना मुंह दे विच पानी। सो आज ही पहुंचो 55 वाटरफोर्ड ग्रीन कॉमन। कॉल 204-633-2224। ईट इन और टेक आउट 9 AM to 8 PM। जरूर इंडियन स्वीट्स।
2: ट्रैवल द प्लान है, वीजा दी टेंशन है या इंश्योरेंस दी लोड है, ता फिर याद रखो मान इंटरनेशनल ट्रैवल, वीजा असिस्टेंस, अमेजिंग वेकेशन पैकेजेस, डोमेस्टिक ते इंटरनेशनल फ्लाइट टिकट्स, ओ भी ग्रेट डील्स नाल, ते हर तरह दे इंश्योरेंस कॉम्पिटिटिव रेट्स नाल, सत कन्वीनियंट ऑफिसेज लोकेशंस ते 24/7 सर्विस, हजारा लोकां दा भरोसा, फास्ट रिलायबल ते फ्रेंडली सर्विस। आज ही कॉल करो 204-202-0104। याद रखो मान इंटरनेशनल ट्रैवल, योर ट्रस्ट ट्रेवल पार्टनर। वी आर ओपन 24/7 टू सर्व यू।
3: सिगरी इंडियन बिस्ट्रो, अमेजिंग फाइन डाइन एक्सपीरियंस। एंजॉय करो एना दा स्पेशल लंच, तंदूरी परांठे ते अमृतसरी कुलचे शाम 4 बजे तक। इस दे नाल नाल इंडो चाइनीज मेन्यू भी, ते एना दे फेमस तंदूरी एपेटाइजर्स दा ता जवाब ही नहीं। हर चीज तुहाडे ऑर्डर ते बिल्कुल फ्रेश बनाई जांदी है। ते जे एना दी फेमस बिरयानी, पनीर टिक्का मसाला, गोट करी, बटर चिकन ना खादे ते की खादा। 7 days a week, 11 AM to 10:30 PM, 55 Waterford Green Common. Dine in your takeout lake, call karo 204-777-3300.
4: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
5: ਬਿਲਕੁਲ ਜੀ, ਰੇਡੀਓ ਧਮਾਲ ਦੇ ਧਮਾਲਾਂ ਪੈਂਦੀਆਂ ਰਹਿਣਗੀਆਂ। ਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਧਮਾਲਾਂ ਪਾ ਰਹੇ ਹਾਂ ਤੁਹਾਡੇ ਨਾਲ, ਤੇ ਇਸ ਤੋਂ ਬਾਅਦ 18 ਮਿੰਟ ਬਾਕੀ ਨੇ, ਇੱਕ ਇੱਕ ਮਿੰਟ ਕੀਮਤੀ ਆ, ਤੇ ਅੱਜ ਗੱਲਾਂ ਘੱਟ ਤੇ ਮੈਂ ਕਹਿੰਦਾ ਬੀਟਾਂ ਜ਼ਿਆਦੀਆਂ ਚਲਾਉਣੀਆਂ। ਨੱਚਣਾ ਟੱਪਣਾ ਰੈਡੀ ਰਹੋ, ਹੁਣ ਦੀਵਾਲੀ ਵਾਲੇ ਲਾਸਟ ਵਾਲੇ ਪਟਾਕੇ ਜਿਹੜੇ ਉਹ ਚਲਾਉਣ ਦਾ ਟਾਈਮ ਆ ਗਿਆ, ਤੇ ਆਪਾਂ ਚਲਾਉਂਦੇ ਲਾਸਟ ਵਾਲੇ ਪਟਾਕੇ। ਪਰ ਉਸ ਤੋਂ ਪਹਿਲਾਂ ਦੱਸ ਦੇ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਐਮਬਰਗੇਟ ਵਾਲਮਾਰਟ ਦੀ ਬੈਕ ਸਾਈਡ ਦੇ ਸਿੰਗਲ ਫੈਮਲੀ ਹੋ। ਲੱਭ ਰਹੇ ਬਿਲਕੁਲ ਜੀ ਕਸਲ ਬੈਰੀਅਲ ਸਾਈਡ ਕਲਗੀ ਤਰ੍ਹਾਂ ਦਰਬਾਰ ਸਾਹਿਬ ਕੋਲ ਬਹੁਤ ਸਾਰੀ ਲਿਸਟਿੰਗ ਆ। 3 ਤੋਂ 4 ਬੈਡਰੂਮ, 4 ਲੱਖ ਦੇ ਰਾਊਂਡ ਤੁਹਾਨੂੰ ਮਿਲ ਜਾਣਗੇ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਨੇ ਇਹਨਾਂ ਕੋਲ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ 204-999-1105 ਸਕਦੇ ਹੋ। ਇੱਕ ਵੀਕ ਦੇ ਵਿੱਚ ਤੁਹਾਡਾ ਘਰ ਸੇਲ ਕਰਾ ਦੇਣਗੇ। ਜੇ ਤੁਸੀਂ ਇੱਕ ਵੀਕ ਦੇ ਵਿੱਚ ਘਰ ਉਹ ਵੀ ਪ੍ਰੋਫਿਟ ਦੇ ਵਿੱਚ ਸੇਲ ਕਰਨਾ ਚਾਹੁੰਦੇ ਹੋ ਤਾਂ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ 204-999-1105 ਦੇ ਉੱਤੇ।
6: ਜ਼ਾਲਮੇ ਰਹਿਣਾ ਏ,
7: ਓਏ ਕੱਚੀਆਂ ਜੰਬੀਆਂ ਤਾਂ ਮੈਂ ਚੱਪ ਕੇ ਖਾ ਜੂ।

ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ 9 ਅਕਤੂਬਰ ਨੂੰ ਆਪਣੇ ਇੱਕ ਦਿਨ ਰੋਜ਼ ਰੋਜ਼ ਨਹੀਂ ਆਉਣੇ ਹਰਭਜਨ ਮਾਨ ਜੀ ਦੀ ਮੂਵੀ ਜਾਣੀ ਕਿ ਅੱਜ ਰਿਲੀਜ਼ ਹੋ ਚੁੱਕੀ ਆ ਤੇ ਗਾਰਡਨ ਸਿਟੀ ਤੁਸੀਂ ਸਿਨੇਮੇ ਦੇ ਵਿੱਚ ਇੰਜੋਏ ਕਰ ਸਕਦੇ ਹੋ ਆਪਦੇ ਫੈਮਿਲੀਜ਼ ਦੇ ਨਾਲ। 2 ਘੰਟੇ 11 ਮਿੰਟ ਮੈਂ ਕਹਿੰਦਾ ਕਿ ਫੁੱਲੀ ਐਂਟਰਟੇਨਮੈਂਟ ਰਹੂਗਾ ਕਿਉਂਕਿ ਹਰਭਜਨ ਮਾਨ ਦੇ ਨਾਲ ਅਵਕਾਸ਼ ਮਾਨ ਅਤੇ ਨਿਰਮਲ ਰਿਸ਼ੀ ਜੀ ਅਤੇ ਹੀਰ ਅਸ਼ਰਾ ਜੀ ਤੁਹਾਨੂੰ ਰੂਬਰੂ ਕਰਨਗੇ ਅਤੇ 2 ਘੰਟੇ 11 ਮਿੰਟ ਫੁੱਲੀ ਐਂਟਰਟੇਨਮੈਂਟ ਤੁਸੀਂ ਕਰੋਗੇ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਰਿਲੀਜ਼ ਹੋ ਚੁੱਕੀ ਆ ਅਤੇ ਗਾਰਡਨ ਸਿਟੀ ਸਿਨੇਮੇ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ ਮੂਵੀ ਆਪਦੇ ਫੈਮਿਲੀਜ਼ ਦੇ ਨਾਲ, ਆਪਦੇ ਫਰੈਂਡਸ ਦੇ ਨਾਲ।

0: ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਜੀ। ਕਾਲਰ ਆਪਣੇ ਚੁੱਕ ਨੇ ਰੇਡੀਓ ਧਮਾਲ, ਤੁਹਾਡਾ ਬਾਬਾ ਸਵਾਗਤ ਹੈ ਜੀ।
1: ਗੈਬੀ ਬਾਈ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਹੈਪੀ ਫਰਾਈਡੇ,
0: ਹੈਪੀ ਫਰਾਈਡੇ ਜੀ
1: ਟੂ ਆਲ। ਐਂਡ ਮੈਂ ਬਸ ਹੁਣੇ ਵਿਹਲਾ ਹੋਇਆ।
0: ਹਾਂਜੀ।
1: ਤੇ ਮੈਂ ਕਿਹਾ ਭਾਈ ਸਾਹਿਬ ਦੇ ਪ੍ਰੋਗਰਾਮ ਚ ਹਾਜ਼ਰੀ ਲਾ ਲਈਏ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ।
1: ਤੇ ਜਿਤੇਂਦਰ ਭਾਈ ਜੀ ਆਏ ਸੀ, ਬਹੁਤ ਸੋਹਣਾ ਆਪਣਾ ਗੀਤ ਸੀ, ਸੰਗੀਤ ਸੁਣਾ ਕੇ ਗਏ ਸੀ।
0: ਹਾਂਜੀ।
1: ਐਡੋ ਗਾਣਾ ਸੀ ਜਿਹੜਾ ਲਾਲ ਸਿੰਘ ਜਮਲਾ ਜੀ ਨੇ ਗਾਇਆ ਸੀਗਾ।
0: ਹਾਂਜੀ।
1: ਤੇ ਭਾਈ ਸਾਹਿਬ ਜੀ ਸੁਣਾ ਕੇ ਗਏ, ਬੜਾ ਚੰਗਾ ਲੱਗਾ ਜੀ।
0: ਬਿਲਕੁਲ ਜੀ ਬਿਲਕੁਲ।
1: ਕੱਲ ਸੈਟਰਡੇ ਹੈ।
0: ਹਾਂਜੀ।
1: ਕੱਲ ਤੱਕ ਮੈਂ ਇੱਕ ਬਹੁਤ ਪਿਆਰਾ ਲਵਲੀ ਜੋਗ ਤਿਆਰ ਕਰ ਰਿਹਾ।
0: ਬਿਲਕੁਲ ਜੀ,
1: ਤੁਹਾਡੇ ਪ੍ਰੋਗਰਾਮ ਚ ਲਿਆਵਾਂਗੇ।
0: ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ।
0: ਓਕੇ ਜੀ, ਧੰਨਵਾਦ। ਥੈਂਕ ਯੂ ਜੀ।

ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ। ਅਤੇ ਇਸ ਤੋਂ ਬਾਅਦ ਖੇਮਾ ਦੇ ਜਾਂਚ ਕਹਾਂ, ਕਿਉਂਕਿ ਜਿਹੜੀਆਂ ਘੜੀ ਦੀਆਂ ਸੂਈਆਂ ਉਹ ਅੱਗੇ ਵਧਣ ਦੀ ਆਗਿਆ ਨਹੀਂ ਦੇ ਰਹੀਆਂ। ਉਹ ਕਹਿੰਦੀਆਂ ਕਿ ਰੁਕ ਜਾ ਖੜ ਜਾ, ਪਹਿਲਾਂ ਸਾਹ ਤਾਂ ਲੈ ਲਾ। ਬਿਲਕੁਲ ਜੀ, ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ। ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਊਗੀ ਫਿਰ ਵੀ ਦੱਸ ਸਕਦੇ ਹੋ ਤੁਸੀਂ, ਪਰ ਆਪਦੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਕਿਤੇ। ਉਮੀਦ ਕਰਦੇ ਹਾਂ ਵੀਕਐਂਡ ਤੁਹਾਡਾ ਬਹੁਤ ਇੰਜੋਏ ਵਾਲਾ ਹੋਊਗਾ। ਹੱਸਦੇ ਖੇਡਦੇ ਰਿਹਾ ਕਰੋ, ਨੱਚਦੇ ਟੱਪਦੇ ਰਿਹਾ ਕਰੋ, ਅਤੇ ਕੱਲ੍ਹ ਨੂੰ ਫਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਰੂਬਰੂ ਹੋਵਾਂਗੇ ਅਤੇ ਨੱਚਾਂਗੇ ਟੱਪਾਂਗੇ ਅਤੇ ਬਹੁਤ ਸਾਰੀਆਂ ਲੰਬੀਆਂ ਲੰਬੀਆਂ ਤੁਹਾਡੀਆਂ ਕਾਲਾਂ ਲਵਾਂਗੇ। ਜਿੱਦਾਂ ਦਾ ਵੀ ਤੁਹਾਨੂੰ ਹਿੰਦੀ, ਪੰਜਾਬੀ, ਇੰਗਲਿਸ਼ ਜਿੱਦਾਂ ਦੇ ਵੀ ਤੁਹਾਨੂੰ ਗਾਣੇ ਪਸੰਦ ਹੋਏ, ਕੱਲ੍ਹ ਨੂੰ ਆਪਾਂ ਮਿਕਸ ਜਿਹਾ ਚੱਲਾਂਗੇ, ਸਾਰੇ ਸੌਂਗ ਤੁਹਾਡੇ ਇੰਜੋਏ ਕਰਾਂਗੇ। ਅੱਜ ਦੇ ਲਈ ਇੰਨਾ ਹੀ, ਉਮੀਦ ਕਰਦੇ ਤੁਹਾਨੂੰ ਪਸੰਦ ਆਊਗਾ ਅੱਜ ਦਾ ਸ਼ੋਅ। ਕੱਲ੍ਹ ਨੂੰ ਫਿਰ ਮਿਲਦੇ ਹਾਂ, ਤੱਕ ਜੀ ਰੱਬ ਰੱਖਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।